تک حکم پچھانے سکھ ہوئے دن راتی کا دونوں

0: ਪਤੀ ਨੂੰ ਨਵਾਂ ਜੀਵਨ ਮਿਲਿਆ, ਸਾਡੇ ਲਈ ਉਹ ਥਾਂ ਸੁਲੱਖਣੀ।
1: ਰਜਨੀ ਠੀਕ ਕਹਿੰਦੀ ਹੈ ਰਾਜਾ ਦੁਨੀ ਚੰਦ, ਐਸੀ ਸਾਰੀ ਤੀਰਥ ਯਾਤਰਾ ਤੇ ਤਪੱਸਿਆ ਦਾ ਫਲ ਸਮੁੱਚੇ ਤੌਰ ਤੇ ਐਸੇ ਸਥਾਨ ਤੇ ਮਿਲਿਆ। ਇਹ ਧਰਤੀ ਬੜੀ ਪਾਵਨ ਹੈ, ਇਹਨੂੰ ਰਿਸ਼ੀਆਂ ਮੁਨੀਆਂ ਦਾ ਵਰਦਾਨ ਹੈ। ਇਹ ਬੇਰੀ ਦੁੱਖ ਪੰਜਵੀਂ ਬੇਰੀ ਹੈ ਤੇ ਇਹ ਛੱਕੜੀ ਅੰਮ੍ਰਿਤ ਦਾ ਕੁੰਡ ਹੈ।
2: ਅੰਮ੍ਰਿਤ ਦੇ ਇਸੇ ਕੁੰਡ ਤੇ ਗੁਲਾਮ ਦਾਸ ਜੀ ਨੇ ਪਹਿਲਾਂ ਟੱਕ ਲਗਾ ਕੇ ਇਸ ਨੂੰ ਅੰਮ੍ਰਿਤ ਸਰੋਵਰ ਦਾ ਰੂਪ ਦਿੱਤਾ, ਜਿੱਥੇ ਅੱਜ ਲੱਖਾਂ ਇਨਸਾਨ ਇਸ਼ਨਾਨ ਕਰਕੇ ਮਨ ਨਿਰਮਲ ਅਤੇ ਤਨ ਪੰਚਨ ਕਰਦੇ ਨੇ। ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਕੀ ਈਸਾਈ, ਅੰਮ੍ਰਿਤ ਸਰੋਵਰ ਦੇ ਚੌਹਾਂ ਕੂਟਾਂ ਵੱਲ ਖੁੱਲੇ ਦਰ ਹਰ ਇੱਕ ਲਈ ਸਦਾ ਹੀ ਖੁੱਲੇ।

0: ਦੀ ਬਾਣੀ ਦੇ ਨਾਲ ਨਾਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਵੀ ਸ਼ਾਮਲ ਹੈ। ਹਰ ਮਤ, ਹਰ ਫਿਰਕੇ, ਹਰ ਧਰਮ ਤੇ ਮਰਿਆਦਾ ਨੂੰ ਮੰਨਣ ਵਾਲੇ ਪੀਰਾਂ ਫਕੀਰਾਂ ਤੇ ਸੰਤਾਂ ਦੀ ਬਾਣੀ ਦਾ ਇਹ ਮਹਾਨ ਸੰਗ੍ਰਹਿ ਸਿੱਖ ਧਰਮ ਦੇ ਇੱਕ ਸਾਂਝੇ ਮਨੁੱਖੀ ਧਰਮ ਹੋਣ ਦਾ ਪ੍ਰਤੀਕ ਹੈ, ਜੋ ਸਾਰੇ ਸੰਸਾਰ ਨੂੰ ਗਿਆਨ ਦਾ ਚਰਨ ਬਖਸ਼ਦਾ ਹੈ।
1: ਪਾਇਆ ਮਾਨਕ ਦਾ ਕਹਿੰਦੇ ਜਦੋਂ ਮੈਂ ਮਹਾਂਪੁਰਸ਼ਾਂ ਨੂੰ ਕਿਹਾ ਤੇ ਇਹੀ ਸੋਚਿਆ ਕਿ ਜਿਹੜੇ 30-40 ਨਾਲ ਸਰੀਰ ਸੇਵਾ ਵਿੱਚੋਂ ਕਿਸੇ ਨੂੰ ਆਵਾਜ਼ ਦੇਣਗੇ ਜਾਓ ਬਈ ਸਫਾਈ ਕਰਕੇ ਆਓ, ਪਰ ਕਹਿੰਦੇ ਜਦੋਂ ਮੈਂ ਕਿਹਾ ਆਪ ਤੁਰ ਪਏ ਆਪ, ਤੇ ਜਦੋਂ ਆਪ ਉਹ ਚੁੱਕਣ ਲੱਗੇ ਨਾ ਉਹ ਬੱਚੇ ਦੀ ਪੋਟੀ ਤੇ ਕਹਿੰਦੇ ਮੈਂ ਬਾਂਹ ਫੜ ਲਈ ਕਿ ਇਹ ਕੀ ਕਰਨ ਲੱਗੇ, ਉਹ ਕਿਸੇ ਨੂੰ ਕਹਿੰਦੇ, ਉਹ ਕਹਿੰਦੇ ਕਿਸੇ ਨੂੰ ਕਹਾਂਗੇ ਉਹ ਕਿਰਕ ਕਰੇਗਾ, ਦੂਜੇ ਨੂੰ ਕਹੇਗਾ ਆਪ ਹੀ ਕਰ ਲੈਂਦੇ ਹਾਂ, ਇਹ ਵੀ ਤਾਂ ਸੇਵਾ। ਆਖੋ ਸਤਨਾਮ ਇੰਨਾ ਮੰਨ ਲਈ ਪੰਜਵਾਂ ਬਚਨ ਮਾਣ ਹੁੰਦਿਆਂ ਤੇਰੀ ਜਗਤ ਵਿੱਚ ਸੇਵਾ ਹੋ ਰਹੀ ਹੋਵੇ, ਇਹ ਅਵਸਥਾ ਤੇਰੀ ਬਣ ਚੁੱਕੀ ਹੋਵੇ, ਤਾਂ ਵੀ ਸਿੱਖਾਂ ਦੀ ਟਹਿਲ ਸੇਵਾ। ਗੁਰੂ ਨਾਨਕ ਵੇਖ ਲੋ ਕਿੱਥੇ ਤੋਰਦਾ ਬੰਦੇ ਨੂੰ, ਜਿੱਥੇ ਤੇਰੀ ਕਮਾਈ ਦਾ ਇੱਕ ਤੁਪਕਾ ਵੀ ਅਜਾਇਆ ਨਾ ਜਾਵੇ, ਸੰਭਾਲਿਆ ਜਾਵੇ। ਗੱਜ ਕੇ ਆਖੋ ਸਤਨਾਮ, ਪੜੋਗੇ ਸਾਰੇ ਪਿਆਰ ਨਾਲ, ਕੋਈ ਵਾਂਝਾ ਨਾ ਰਹੇ, ਕੌਣ ਹੈ

पंजवां वचन सखां दी टहल सेवा माण हुंदिआं वी अवस्था हुंदिआं वी सिख दी टहल सेवा दो प्रकार दी ध्यान देना तुहाडा चेता आ जावे सिख दी टहल सेवा मैं भी करां दो प्रकार दी जे एक लोड़वंद सच्चे ग्रस्ती सिख दी आर्थिक मदद करनी ध्यान देना आर्थिक मदद तन वल्लों माया वल्लों आर्थिक मदद लोड़वंद ये लफज नोट करने लोड़वंद सच्चे सिख ग्रस्ती दी आर्थिक पक्ष वल्लों मदद करनी सिखां दी टहल सेवा दो प्रकार दी एक है एक है कि सिख दा घर प्रशादा सद के ओदी कोई टहल सेवा करनी ये दोवें जरूर होण पिछे जे तुहाडे चों सजण सी सुल्तान विंड पिंड तों एक शरीर ਜਿਹਦਾ ਪੰਜ ਪਾੜ ਸੁਮਨੀ ਸਾਹਿਬ ਨੇਮ ਸੀ ਛੱਬੀ ਪਾੜ ਜਪਜੀ ਸਾਹਿਬ ਨੇਮ ਸੀ ਤੇ ਸਾਈਕਲ ਸੀ ਟੁੱਟਾ ਜਾ ਗਰੀਬੀ ਵੱਲੋਂ ਦਰਬਾਰ ਸਾਹਿਬ ਰੋਹ ਜਾਣਾ ਉਹਨੇ 3:30-4 ਵਜੇ ਤੇ ਤੁਹਾਡੇ ਚੋਂ ਇੱਕ ਸੱਜਣ ਨੇ ਮੈਨੂੰ ਯਾਦ 5,000 ਰੁਪਇਆ ਮੇਰੀ ਜੇਬ ਚ ਪਾਇਆ ਸੀ ਕਹਿੰਦੇ ਉਸ ਸਿੱਖ ਨੂੰ ਇੱਕ ਸਕੂਟਰੀ ਲੈ ਦਿਓ ਸੈਕਿੰਡ ਹੈਂਡ ਜਿੰਨੀ ਕੁ ਮੇਰੀ ਸਮਰੱਥਾ ਹੈ ਮੈਂ ਚਾਹੁੰਦਾ ਵੀ ਉਹ 3:30 ਵਜੇ ਸਾਈਕਲ ਤੇ ਨਾ ਆਵੇ ਸਕੂਟਰੀ ਤੇ ਆਵੇ ਧਿਆਨ ਦੇਣਾ ਇਹ ਆਰਥਿਕ ਮਦਦ ਮੈਂ ਫਸ ਵੀ ਗਿਆ ਸਾਂ ਉਦੋਂ ਉਹਨੂੰ ਮੈਂ ਕਿਹਾ ਵੀ ਇਸ ਤਰ੍ਹਾਂ ਕਿਸੇ ਦੀ ਗੱਲ ਆਈ ਤੇਰੇ ਲਈ ਆ ਲੈਣੀ ਉਹ ਅੱਗੋਂ ਕਹਿੰਦਾ ਸੀ ਨਹੀਂ ਮੈਂ ਲੈਣੀ ਨਹੀਂ ਦੇਣ ਵਾਲਾ ਕਹਿੰਦਾ ਸੀ ਮੈਂ ਕਰਨੀ ਤੇ ਫਿਰ ਨਾ ਵਿਚਕਾਰਲਾ ਜਿਹਾ ਕੰਮ ਕਰਕੇ ਨਿਬੇੜਨਾ ਪਿਆ ਸੀ ਬਈ ਤੂੰ ਉਹਦੀ ਉਧਾਰੀ ਸਮਝ ਕੇ ਰੱਖ ਲੈ ਜਦੋਂ ਤੇਰੀ ਬਣ ਗਈ ਤੂੰ ਉਹਨੂੰ ਮੋੜ ਦੇ ਜਿਹਨੇ ਮਦਦ ਕੀਤੀ ਜਿਹਨੇ ਮਦਦ ਕੀਤੀ ਸੀ ਉਹ ਕਹਿੰਦਾ ਜੀ ਮੈਂ ਦੇ ਕੇ ਲਵਾਂ ਮੈਂ ਉਹਦਾ ਮੋਢਾ ਫੜ ਕੇ ਮੈਂ ਕਿਹਾ ਇਹੋ ਜਿਹਾ ਫਿਰ ਹੋਰ ਲੱਭ ਲਾਂਗੇ ਉਹਨੂੰ ਦੇ ਦਾਂਗੇ ਪੱਖ ਸਤਨਾਮ ਇਤਨਾ ਹੀ ਹੋਰ ਗੁਰਸਿੱਖ ਦੀ ਗੁਪਤ ਇਹ ਹੋਵੇ ਗੁਪਤ ਸ਼ੋ ਕਰਕੇ ਨਹੀਂ ਇਹ ਫਿਰ ਆਰਥਿਕ ਮਦਦ ਸ਼ੋ ਕਰਕੇ ਦਿੱਤੀ ਤੇ ਅਗਲੇ ਦੀ ਹੀਣ ਭਾਵਨਾ ਆ ਜਾਣ ਇਹ ਹੋਵੇ ਬਸ ਸੱਜਾ ਹੱਥ ਦੇਵੇ ਤੇ ਖੱਬੇ ਨੂੰ ਨਾ ਪਤਾ ਲੱਗੇ ਵਾਲੀ ਗੱਲ ਆਰਥਿਕ ਮਦਦ ਕੋਈ ਰੰਗਿਆ ਹੋਵੇ ਗੁਰਸਿੱਖ ਨਾਮ ਜਪਣ ਵਾਲਾ ਹੋਵੇ ਆਰਥਿਕ ਪੱਖੋਂ ਕਮਜ਼ੋਰ ਹੋਵੇ ਉਹਦੀ ਧੀ ਦਾ ਵਿਆਹ ਹੋਵੇ ਨਾ ਉਹਦੇ ਘਰ ਆਮ ਰਿਸ਼ਤੇਦਾਰਾਂ ਨਾਲੋਂ ਹੀ ਜਾਣ ਕੇ ਰੁਖਾ ਹੋਵੇ ਡਬਲ ਹੋਰ ਜ਼ਿਆਦਾ ਸਗਨ ਜਾਣ ਕੇ ਪਾ ਕੇ ਆਇਆ ਉਹ ਵੀ ਬੰਦਗੀ ਵਾਲਾ ਨਾਮ ਜਪਣ ਵਾਲਾ ਤੁਹਾਡੀ ਉਸ ਵੇਲੇ ਉਹਨੂੰ ਲੋੜ ਹੁੰਦੀ ਹੈ ਆਰਥਿਕ ਮਦਦ ਦੀ ਇਹ ਸਿੱਖ ਦੀ ਟਹਿਲ ਸੇਵਾ ਇੱਕ ਇਹ ਹੈ ਆਰਥਿਕ ਮਦਦ ਕਰਨੀ ਪਰ ਹੋਵੇ ਨਕਲੀ ਨਾ ਅਜੇ ਨਕਲੀ ਬੜੇ ਜਾਏ ਆਖੋ ਸਤਨਾਮ ਆ ਕਥਾ ਮੈਂ ਨਹੀਂ ਚਾਹੁੰਦਾ ਕਹਿਰ ਬਣ ਜਾਏ ਕਥਾ ਕਹਿਰ ਹੀ ਬਣ ਜਾਂਦੀ ਉਹ ਨਕਲੀ ਦਾ ਬੜਾ ਹੀ ਹੋਵੇ ਮਦਦ ਲੈਣ ਵਾਲਿਆਂ ਇਹ ਤੁਸੀਂ ਰੱਖਣਾ ਵਾਕੇ ਨਾਮ ਜਪਣ ਵਾਲਾ ਬੰਦਗੀ ਵਾਲਾ ਅੰਮ੍ਰਿਤ ਵੇਲੇ ਜਾਗਣ ਵਾਲਾ ਆਰਥਿਕ ਪੱਖੋਂ ਕਮਜ਼ੋਰ ਹੈ ਤਾਂ ਵੀ ਕੁਝ ਕਰਾਂ ਇਹਦੇ ਲਈ ਆ ਟਹਿਲ ਸੇਵਾ ਸਿੱਖਣੀ ਨਕਲੀ ਤੁਸੀਂ ਰੱਖਣਾ ਕਿਉਂ ਮਹਾਰਾਜ ਨੇ ਕਿਹਾ

0: ਸਿੱਖ ਭੇਜ ਦੇਣਾ, ਗੱਜ ਕੇ ਆਖੋ
1: ਸਤਿਨਾਮ।
0: ਤੁਸੀਂ ਅਗੋਂ ਸੁਣਦੇ ਹੀ ਜ਼ਿਆਦਾ ਪ੍ਰਸੰਨ ਹੋਵਾਂ ਦੋ ਭੇਜ ਦੇਣਾ, ਬਹੁਤਾ ਜ਼ਿਆਦਾ ਪ੍ਰਸੰਨ ਹੋਵਾਂ ਪੰਜ ਭੇਜ ਦੇਣਾ, ਤੇ ਫਿਰ ਬਹੁਤ ਜ਼ਿਆਦਾ ਪ੍ਰਸੰਨ ਹੋਵਾਂ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਭੇਜ ਦੇਣਾ, ਆਖੋ ਸਤਿਨਾਮ। ਅੱਗੋਂ ਹੁਣ ਸੰਗਤ ਦੀ ਸੇਵਾ ਕਰਨ ਦੀ ਜਾਚ ਹੋਵੇ। ਹੁਣ ਦੀਵਾਨ ਸੀ ਸੂਰਤ, ਅਹਿਮਦਾਬਾਦ ਤੋਂ ਇੱਕ ਪਰਿਵਾਰ ਆਇਆ ਸੀ, ਪੰਜ ਘੰਟੇ ਦਾ ਰਾਹ ਅਹਿਮਦਾਬਾਦ ਦੁਬਈ ਰੋਡ, ਔਰ ਮੈਂ ਹੈਰਾਨ ਰਹਿ ਗਿਆ। ਉਹ ਪਰਿਵਾਰ ਹੈ ਜੀ, ਮੈਂ ਕਰੋੜਾਂ ਪਤੀ ਵੀ ਕਹਾਂ ਤਾਂ ਉਸ ਤੋਂ ਵੀ ਉੱਤੇ ਆ। ਉਹਨਾਂ ਦੀ ਧੀ ਤੇ ਪਤਨੀ ਜਿਸ ਦੀਵਾਨ ਚ ਆਉਂਦੀਆਂ ਸੀ ਨਾ, ਇਸ ਸਾਰੇ ਜੋੜੇ ਰੁਮਾਲ ਨਾਲ ਸਾਫ ਕਰਕੇ ਸਿੱਧੇ ਲਾ ਕੇ ਸਹੀ ਤਰ੍ਹਾਂ ਲਾ ਕੇ ਫਿਰ ਅੰਦਰ ਆਣਾ। ਮੈਂ ਕਿਹਾ ਇੰਨੀ ਰੁਪਈਆ ਹੁੰਦਿਆਂ ਵੀ ਤੁਹਾਡਾ ਇੰਨਾ ਸੰਗਤ? ਕਹਿੰਦੇ ਭੁੱਖ ਲੱਗੀ ਪਈ ਏ, ਸ਼ੁਕਰ ਕੀਤਾ ਸਤਸੰਗ ਮਿਲੇ। ਆਖੋ
1: ਸਤਨਾਮ।
0: ਸੰਗਤ ਦੀ ਖੁਸ਼ੀ, ਆ ਗੁਰਸਿੱਖਾਂ ਦੀ ਖੁਸ਼ੀ, ਸੰਗਤਾਂ ਦੀ ਖੁਸ਼ੀ। ਮੇਰਾ ਸੀਸ ਚੁੱਕ ਗਿਆ। ਮੈਂ ਕਿਹਾ ਜਿਹਦੇ ਤੇ ਕਿਰਪਾ ਹੋਵੇ ਉਹ ਹੀ ਇੱਥੇ ਪਹੁੰਚਦਾ। ਕਰੋੜਾਂ ਪਤੀ ਇਹ ਗੁਰੂ ਦੀ ਜੋਰੀ ਚ ਬੈਠਾ ਜੇ, ਉਹਨਾਂ ਦੇ ਘਰ ਅਹਿਮਦਾਬਾਦ ਨਾਂ ਸੀ, ਰੁਕੇ ਵੀ ਆ ਮੇਰਾ ਖਿਆਲ 8-9 ਕਾਰਾਂ ਹੀ ਨੇ ਥੱਲੇ ਲਾ। ਬਹੁਤ ਕਿਰਪਾ, ਮਨ ਵੇਖੋ ਕਿੱਥੇ। ਕਿਸੇ ਪਰਿਵਾਰ ਦੀ ਗੱਲ ਸੁਣਾਉਣ ਦਾ ਹੋਰ ਨੀ ਕੋਈ ਮਕਸਦ, ਕੋਈ ਬਸ ਗੱਲ ਵੱਜ ਜੇ ਆਪਣੀ ਜ਼ਿੰਦਗੀ ਚ। ਇਹ ਦੂਜੀ ਟਹਿਲ ਸੇਵਾ ਇਹ ਹੈ, ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਬੁਲਾ ਕੇ ਗੁਰੂ ਕੇ ਸਿੱਖ ਦੀ, ਗੁਰੂ ਕੇ ਸਿੱਖਾਂ ਦੀ ਪਿਆਰ ਸ਼ਰਧਾ ਨਾਲ ਭਾਵਨਾ ਨਾਲ ਹੱਥੀ ਆਪ ਕਰਨੀ, ਮਾਣ ਹੁੰਦਿਆਂ ਵੀ ਆਪਣੀ ਵਸਥਾ ਹੁੰਦਿਆਂ ਵੀ ਇਹ ਟਹਿਲ ਸੇਵਾ ਹੱਥੀ ਪ੍ਰਾਪਤ ਹੋਣੀ। ਜੇ ਅਜੇ ਵੀ ਕਿਸੇ ਦੇ ਮਨ ਚ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸਾਖੀ ਤੁਹਾਨੂੰ ਸਾਰਿਆਂ ਨੂੰ ਸੁਣੀ ਹੋਈ ਤੁਸੀਂ, ਕਿ ਇੱਕ ਸਿੱਖ ਜਿਹੜਾ ਨਾ ਆਨੰਦਪੁਰ ਦਰਸ਼ਨ ਕਰਨ ਆਇਆ ਸੀ ਤੇ ਬਹਿ ਗਿਆ ਸੀ ਦੀਵਾਨ ਚ, ਤੇ ਦਰਬਾਰਾ ਸਿੰਘ ਲਾਂਗਰੀ ਨੇ ਕਿਹਾ ਸੀ ਕਲਗੀਆਂ ਵਾਲੇ ਪਾਤਸ਼ਾਹ ਨੂੰ, ਮਹਾਰਾਜ ਲੰਗਰ ਦਾ ਸਮਾਂ ਹੋ ਗਿਆ, ਆਪ ਰਸਨਾ ਨੂੰ ਲਾਓ ਤੇ ਵੰਡੀਏ। ਤੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ ਮੈਂ ਛੱਕ ਲਿਆ। ਉਹ ਕਹਿੰਦੇ ਮਹਾਰਾਜ ਤੁਸੀਂ ਸਵੇਰ ਦੇ ਦੀਵਾਨ ਚ ਬੈਠੇ ਛਕਿਆ ਕਰੋ। ਕਹਿੰਦੇ ਤੂੰ ਰੋਜ਼ ਤੇ ਦਾਲ ਛਕਾਨੇ, ਅੱਜ ਸਰੋਂ ਦਾ ਸਾਗ ਸਗਿਆ, ਮੱਕੀ ਦੀਆਂ ਰੋਟੀਆਂ, ਮੱਖਣ ਤੇ ਲੱਸੀ ਗੱਜ ਕੇ ਆਖੋ ਸਤਨਾਮ। ਮਹਾਰਾਜ ਇਹ ਤਾਂ ਬਣਿਆ ਹੀ ਨੀ ਲੰਗਰ, ਤੁਸੀਂ ਕਿੱਥੇ ਛਕ ਲਿਆ? ਮਹਾਰਾਜ ਨੇ ਐਂ ਉਂਗਲ ਕੀਤੀ ਸੀ, ਕਹਿੰਦੇ ਜੇ ਸਾਡੇ ਤੇ ਨਹੀਂ ਦਵਾਰ, ਉਹ ਸਿੱਖ ਬੈਠਾ ਹੀ, ਉਹ ਸਿੱਖ ਸਾਦੀ ਜੀ ਪੱਗ ਬੰਨੀ, ਉਹਨੂੰ ਪੁੱਛ ਲੈ। ਸਾਰੀ ਸੰਗਤ ਦੀ ਨਜ਼ਰ ਉਧਰ, ਉਹਨੂੰ ਉਠਾਇਆ, ਬਈ ਦੱਸ ਤੇਰੇ ਵੱਲ ਉਂਗਲ ਕੀਤੀ। ਉਹ ਕਹਿੰਦਾ ਜੀ ਮੈਨੂੰ ਤੇ ਨਹੀਂ ਪਤਾ ਇਹ ਗੱਲ ਦਾ, ਵੀ ਅਸੀਂ ਫਸਲ ਨਵੀਂ ਬੀਜੀਏ, ਤੇ ਜਦੋਂ ਫਸਲ ਨਵੀਂ ਬੀਜੀਏ ਪਹਿਲਾਂ ਪ੍ਰਸ਼ਾਦਾ ਗੁਰੂ ਘਰ ਲਿਆਉਂਦੇ ਹਾਂ ਅਸੀਂ, ਤੇ ਮੈਂ ਤੇ ਉਹ ਲਿਆ ਰਿਹਾ ਸਾਂ ਅੱਜ ਆਨੰਦਪੁਰ ਸਾਹਿਬ ਪ੍ਰਸ਼ਾਦਾ ਤੇ ਸਾਗ ਤੇ ਸਰੋਂ ਦਾ ਸਾਗ ਤੇ ਮੱਖਣ ਤੇ ਲੱਸੀ ਤੇ ਰੋਟੀਆਂ ਮਕਈ ਦੀਆਂ। ਤੇ ਆਨੰਦਪੁਰ ਤੋਂ ਮੀਲ ਪਿੱਛੇ 8-10 ਗੁਰਸਿੱਖ ਇਸ਼ਨਾਨ ਕਰ ਰਹੇ ਸੀ ਨਦੀ, ਰੰਗੇ ਹੋਏ ਸੀ। ਉਹਨਾਂ ਕਿਹਾ ਕੀ ਲਿਜਾ ਰਹੇ ਪੁਰਖਾ? ਤੇ ਮੈਂ ਦੱਸਿਆ ਵੀ ਆ ਲਿਜਾ ਰਹੇ ਮਕਈ ਦੀਆਂ। ਉਹ ਕਹਿੰਦੇ ਤੂੰ ਨਾ ਲਿਆ, ਸਾਡਾ ਵੀ ਚਿੱਤ ਕਰ ਆਇਆ, ਸਾਨੂੰ ਛਕਾ ਦੇ। ਕਹਿੰਦਾ ਮੈਂ ਤੇ ਉਹਨਾਂ ਨੂੰ ਪੰਗਤ ਲਾ ਕੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਸਮਝ ਕੇ ਛਕਾਇਆ ਵਾਂ, ਤੇ ਖਾਲੀ ਡੋਲ ਹੱਥ ਤੇ ਖਾਲੀ ਹੱਥ, ਬਾਕੀ ਜੋ ਟੋਕਰੀ ਪ੍ਰਸ਼ਾਦੇ ਲਿਆਂਦੇ, ਮਨ ਚ ਧਾਰਿਆ ਵੀ ਕੱਲ ਫੇਰ ਪਕਾ ਕੇ ਲਿਆਵਾਂਗਾ ਆਨੰਦਪੁਰ ਸਾਹਿਬ ਲਈ, ਤੇ ਅੱਜ ਗੁਰੂ ਕੇ ਸਿੱਖਾਂ ਨੇ ਰਾਜ ਕਹਿਤਾ ਸਾਨੂੰ ਛਕਾ ਦੇ। ਕਹਿੰਦਾ ਮੈਂ ਤੇ ਆਹ ਛਕਾ ਕੇ ਆਇਆ। ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਲਾਂਗਰੀ ਦਰਬਾਰਾ ਸਿੰਘ, ਜਦੋਂ ਕੋਈ ਮੇਰੇ ਰੰਗੇ ਹੋਏ ਸਿੱਖ ਨੂੰ ਇੰਜ ਪ੍ਰਸ਼ਾਦਾ ਛਕਾਉਂਦਾ, ਛਕਦਾ ਉਹ ਹੈ, ਪਹੁੰਚਦਾ ਮੈਨੂੰ। ਗੱਜ ਕੇ ਆਖੋ ਸਤਨਾਮ। ਅੰਦਾਜ਼ਾ ਲਾ ਲਓ ਇਸ ਸਾਕੀ ਤੋਂ ਗੁਰੂ ਦੀ ਕਿੰਨੀ ਕੁ ਖੁਸ਼ੀ ਹੈ। ਗੁਰਬਾਣੀ ਦੀ ਇੱਕ ਪੰਕਤੀ ਵੀ ਜੇ ਉਹ ਪੜ ਲਓਗੇ ਤੇ ਹੋਰ ਤੁਹਾਡੀ ਸ਼ਰਧਾ ਵੱਜ ਜਾਏਗੀ। ਸਤਿਗੁਰ ਬਿਗਸੇ, ਬਿਗਸੇ ਹੁੰਦਾ ਖੁਸ਼ ਹੋਣਾ,

ਇਹਦੇ ਵਿੱਚ ਨਿਮਰਤਾ ਬੜੀ ਜ਼ਰੂਰੀ ਹੈ। ਕੋਈ ਬਹੁਤ ਧੰਨ ਵਾਲਾ ਹੋਵੇ ਤੇ ਸਿੱਖਾਂ ਨੂੰ ਕਿਤੇ ਪ੍ਰਸ਼ਾਦਾ ਘਰ ਛਕਿਆ ਹੋਵੇ, ਬਹਿਰਿਆਂ ਕੋਲ ਸੇਵਾ ਕਰਾਵੇ, ਕੋਈ ਨਹੀਂ ਮੈਂ ਇਹ ਸਮਝ ਕੇ ਇਹਨਾਂ ਨੂੰ ਕੁਝ ਪੇਟ ਇਹਨਾਂ ਦਾ ਭਰ ਰਿਹਾ, ਫਿਰ ਨਹੀਂ ਆਪਣੀ ਹਾਜ਼ਰੀ ਲਵਾ ਰਿਹਾ ਹੋਵੇ ਵੀ ਸ਼ੁਕਰ ਹੈ ਸਤਿਗੁਰੂ, ਇਹ ਵੀ ਤੇਰਾ ਹੁਕਮ ਹੈ, ਤੇਰੇ ਗੁਰੂ ਕੇ ਸਿੱਖਾਂ ਦੀ ਵੀ ਖੁਸ਼ੀ ਲੈਣੀ ਬਣਦੀ। ਉਸ ਰੂਪ ਚ ਸੇਵਾ ਭਾਵ ਨਾਲ ਪਹਿਲ ਕਰਨੀ, ਇਹਦਾ ਕੋਈ ਹੋਰ ਭਾਵਨਾ ਲੈ ਲੈਣਾ। ਕਿਉਂ ਕੈਨੇਡਾ ਚ ਨਾ ਗੁਰਦੁਆਰਾ ਦਸਮੇਹ ਦਰਬਾਰ, ਉੱਥੇ ਤੀਜੇ ਕਿ ਚੌਥੇ ਦਿਨ ਆ ਸਾਖੀ ਮੈਂ ਲਾ ਬੈਠਾ ਬਈ ਗੁਰੂ ਕਾ ਇੱਕ ਸਿੱਖ ਆ ਜਾਏ ਘਰ, ਹੈ ਜੀ, ਤੇ ਆਹ ਮਕਈ ਵਾਲੀ ਰੋਟੀ ਵਾਲੀ। ਉੱਠਣ ਤੋਂ ਬਾਅਦ ਨਾ, ਕਿਉਂਕਿ ਉੱਥੇ ਰੇਡੀਓ ਹੈ ਸਿਸਟਮ, ਅਸੀਂ ਜਿਹੜਾ ਕੀਰਤਨ ਕਰਦੇ ਹਾਂ ਰੇਡੀਓ ਹਰ ਦੇ ਘਰ ਆ ਰਿਹਾ, ਉੱਥੇ ਸਿੱਖਾਂ ਦਾ ਆਪਣਾ ਰੇਡੀਓ ਸਟੇਸ਼ਨ ਜਿਹੜਾ ਸਾਰਾ ਦਿਨ ਕੀਰਤਨ ਰੇਡੀਓ ਚ ਆਸਾ ਜੀ ਦੀ ਵਾਰ ਅੰਮ੍ਰਿਤ ਬਾਣੀ ਚੈਨਲ, ਇਸ ਤਰ੍ਹਾਂ ਚੈਨਲ ਨੇ ਉੱਥੇ। ਉਹ ਜਿਹੜਾ ਅਸੀਂ ਕੀਰਤਨ ਕਰ ਰਹੇ ਸਾਂ ਤੇ ਘਰਾਂ ਚ ਵੀ ਜਾ ਰਿਹਾ ਸੀ, ਉਹ ਜਦੋਂ ਕੀਰਤਨ ਕਰਕੇ ਉੱਠੇ ਤੇ ਤਿੰਨ ਚਾਰ ਘੰਟੇ ਬਾਅਦ 10-12 ਘਰਾਂ ਤੋਂ ਫੋਨ ਵੀ ਸੁਨੇਹੇ ਵੀ, ਤੁਸੀਂ ਸਾਡੇ ਘਰ ਕਦੋਂ ਆਉਣਾ। ਮੈਂ ਕਿਹਾ ਯਾਰ ਇਹ ਪ੍ਰਬੰਧਕਾਂ ਨੇ ਕਹਿਣਾ ਇਹਨਾਂ ਜਾਣ ਕੇ ਸਾਖੀ ਲਾਈਏ ਸਾਨੂੰ ਸੱਦਣ ਘਰਾਂ ਚ, ਐ ਨਾ ਭਾਵ ਸਮਝ ਲੈਣਾ ਤੁਸੀਂ ਵੀ, ਤੇ ਮਤਲਬ ਕਈ ਵਾਰੀ ਹੋਵੇ ਤਾਂ ਬੰਦਾ ਸਮਝਦੇ ਤਾਂ ਕਰਕੇ ਹੀ ਲਾਉਂਦੇ ਫਿਰ ਸਾਖੀ ਵੀ, ਚਲੋ ਇਹ ਵਾਜੇ ਨੂੰ ਨਮਸਕਾਰ ਹੋ ਜਾਂਦੀ, ਗੁਰੂ ਦੇ ਸ਼ਬਦ ਨੂੰ ਨਮਸਕਾਰ ਹੋ ਜਾਂਦੀ ਹੈ। ਇੱਕ ਜੋ ਗੁਰੂ ਦਾ ਵਚਨ ਆਪ ਜੀ ਤੱਕ ਪਹੁੰਚਾਉਣਾ ਜ਼ਰੂਰੀ ਹੈ, ਉਹਦਾ ਕੋਈ ਹੋਰ ਭਾਵ ਨਹੀਂ। ਬਾਣੀ ਦੀ ਪੰਕਤੀ ਇਤਿਹਾਸ ਦੀ ਗਵਾਹੀ ਮੁਤਾਬਕ ਆਪ ਜੀ ਦੇ ਚਰਨਾਂ ਚ ਰੱਖ ਰਿਹਾ। ਸਤਿਗੁਰ ਬਿਗਸੇ, ਬਿਗਸੇ ਕਹਿੰਦੇ ਖੁਸ਼ ਹੋਣਾ, ਜਦੋਂ ਕਿਸੇ ਰੰਗੇ ਹੋਏ ਗੁਰਸਿੱਖ ਨੂੰ ਤੁਸੀਂ ਪੂਰੀ ਸ਼ਰਧਾ ਭਾਵਨਾ ਨਾਲ ਕੁਝ ਬਣ ਕੇ ਨਹੀਂ ਛਕਾਉਂਦੇ ਹੋ ਤੇ ਮੁੱਖ ਵਿੱਚ ਤੇ ਉਹ ਪਾਉਂਦਾ ਤੇ ਗੁਰੂ ਖੁਸ਼ ਹੁੰਦਾ। ਆਖੋ ਸਤਨਾਮ। ਇਹ ਸਤਸੰਗ ਦੂਜੀ ਟਹਿਲ ਸੇਵਾ ਹੈ, ਹੱਥੀ ਗੁਰੂ ਕੇ ਸਿੱਖ ਦੀ ਹੱਥੀ ਸੇਵਾ ਕਰਨੀ। ਬਾਕੀ ਬੜੇ ਇਤਿਹਾਸ ਤੁਸੀਂ ਸੁਣਦੇ ਹੋ, ਹੁਣ ਗੁਰੂ ਹਰਗੋਬਿੰਦ ਸਾਹਿਬ ਵਾਲੇ ਦਾ ਜ਼ਿਕਰ ਲੈ ਲਾ, ਤੇ ਮਹਾਰਾਜ ਨੇ ਸ਼ਾਇਦ ਨਹੀਂ ਪ੍ਰਵਾਨ ਕੀਤਾ ਕਿ ਮੇਰੇ ਸਿੱਖ ਨੂੰ ਤੂੰ ਨਾ ਕਰ ਆਇਆ, ਤੇ ਕਿਹਾ ਤੇ ਇੱਥੋਂ ਤੱਕ ਸੀ ਨਾ, ਮੈਂ ਜਦੋਂ ਮੰਗਿਆ ਤੂੰ ਨਾ ਕਰਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਮੈਂ ਜਦੋਂ ਤਲੀ ਅੱਡ ਕੇ ਮੰਗਿਆ ਤੂੰ ਦਿੱਤਾ ਨਹੀਂ। ਸ਼ਾਇਦ ਮਹਾਰਾਜ ਤੁਸੀਂ ਮੰਗੋ ਤੁਹਾਡੇ ਲਈ ਤੇ ਲਿਆ, ਮੈਂ ਮੰਗਿਆ ਖੁਦ ਤਲੀ ਕਰਕੇ ਤੇਰੇ ਕੋਲ। ਮਹਾਰਾਜ ਉਹ ਤੇ ਭਾਈ ਕੱਟੂ ਸੀ। ਮਹਾਰਾਜ ਕਹਿੰਦੇ ਉਹ ਦਿਨੇ ਰਾਤ ਸੰਗਤ ਦੀ ਸੇਵਾ ਕਰਨ ਵਾਲਾ, ਨਾਮ ਜਪਣ ਵਾਲਾ, ਇਸ ਤਰ੍ਹਾਂ ਦਾ ਕੋਈ ਰੰਗਿਆ ਸਿੱਖ ਜਦੋਂ ਕੁਝ ਤਲੀ ਅੱਡ ਕੇ ਕੁਝ ਮੰਗੇ ਉਹ ਨਹੀਂ ਮੰਗਦਾ। ਮੈਂ ਆਖੋ ਸਤਨਾਮ। ਉਹ ਲੋਭ ਲਾ ਵਾਸ ਨਹੀਂ ਹੋ ਕੇ ਮੰਗ ਰਿਹਾ ਸੀ, ਸ਼ਹਿਰ ਦਾ ਨਾਂ ਲਿਆ ਉਹਦਾ ਚਿਤਕਾਰਾ ਨੇ ਕਿਹਾ ਇੱਕ ਬੂੰਦ ਮੇਰੇ ਵੀ ਪਾ ਦੇ। ਉਹ ਕਹਿੰਦਾ ਇਹ ਤੇ ਗੁਰੂ ਹਰਗੋਬਿੰਦ ਸਾਹਿਬ ਲਈ ਲਿਆ, ਤੇਰੇ ਲਈ ਥੋੜੀ। ਤੇ ਮਹਾਰਾਜ ਨੇ ਉਹ ਸ਼ਾਇਦ ਕਦੋਂ ਪ੍ਰਵਾਨ ਕੀਤਾ ਕਿ ਪਹਿਲੇ ਮੇਰਾ ਸਿੱਖ ਰਸਨਾ ਨੂੰ ਲਾਏਗਾ ਤੇ ਫਿਰ ਪ੍ਰਵਾਨ। ਗੱਜ ਕੇ ਆਖੋ ਸਤਨਾਮ। ਇਹ ਸਾਰੇ ਮਾਈ ਭਾਈ ਛਾਤੀ ਪਾਇਓ, ਇਹ ਪੰਜਵਾਂ ਬਚਨ ਸਾਡੇ ਜੀਵਨ ਚ ਵੀ ਹੋਵੇ। ਇਹਦੇ ਚ ਫਿਰ ਬਰੀਕੀ ਲੈ ਜਾਣਾ, ਨਿਕਲ ਨਾ ਜਾਵੇ ਗੱਲ ਦਿਮਾਗ ਚੋਂ। ਮਾਣ ਹੁੰਦਿਆਂ ਤੇਰੀ ਵਸਥਾ ਖੁਦ ਜਗਤ ਚ ਹੋਵੇ ਕਿ ਲੋਕ ਤੇਰੀ ਸੇਵਾ ਕਰਦੇ ਹੋਣ, ਪਰ ਤੇਰੇ ਅੰਦਰ ਫਿਰ ਭਾਵਨਾ ਹੋਵੇ ਕਿ ਮੈਂ ਹੱਥੀ ਸਿੱਖਾਂ ਦੀ ਪਹਿਲ ਸੇਵਾ ਕਰਨੀ ਹੈ। ਇਹ ਪੰਜਵਾਂ ਬਚਨ ਭਾਈ ਫਿਰਨੇ ਤੇ ਜ਼ੋਦ ਨੂੰ ਗੁਰੂ ਨਾਨਕ ਸਾਹਿਬ ਨੇ ਝੋਲੀ ਚ ਪਾਇਆ। ਛੇਵਾਂ ਬਚਨ ਉਹ ਅਗਲੀ ਵਾਰੀ ਬਾਬਾ ਜੀ ਸੇਵਾ ਲੈਣ। ਗੁਰੂ ਨਾਨਕ ਤੋਂ ਕੁਰਬਾਨ ਜਾਈਏ, ਆਹ ਜਿਹਨੇ ਹੱਦ ਮੁਕਾਤੀ ਜੋ ਕੁਝ ਦੇ ਗਏ ਹੁਣ ਵੀ ਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ। ਆਓ ਬੜੇ ਪਿਆਰ ਦੇ ਨਾਲ

ਆ ਜਿਹੜੇ ਅੱਜ ਗੁਰੂ ਨਾਨਕ ਦੀ ਗੋਦ ਚ ਬਹਿ ਕੇ ਸੁਣਿਆ ਜੇ ਨਾ, ਅਗਰ ਕਿਨਕਾ ਕਿਨਕਾ ਮੰਨ ਲਓ ਮਹਾਰਾਜ ਕੀ ਕਹਿੰਦੇ ਨੇ, ਇਹ ਸਾਰੀਆਂ ਦਾਤਾਂ ਤੇਰੀ ਜ਼ਿੰਦਗੀ ਚ ਆਉਣੀਆਂ ਸ਼ੁਰੂ ਹੋ ਜਾਣਗੀਆਂ।

ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਭਰ ਰਹੇ ਹੋ। ਆਹ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਤੇ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਲਾਰ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਮਲਾਰ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਾਵਣ ਦੇ ਮਹੀਨੇ ਵਿੱਚ, ਸਾਵਣ ਭਾਦੋਂ ਦੇ ਮਹੀਨੇ ਵਿੱਚ ਜੋ ਰੁੱਤ ਦਾ ਮਹੀਨਾ, ਇਸ ਰੁੱਤ ਦੇ ਵਿੱਚ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਮਲਾਰ ਰਾਗ ਦੇ ਸ਼ਬਦ ਗਾਇਨ ਕਰਨੇ ਨੇ। ਅਤੇ ਮਲਾਰ ਰਾਗ, ਮੀਆਂ ਕੀ ਮਲਾਰ, ਮੇਘ ਮਲਾਰ, ਇਹ ਜਿੰਨੀਆਂ ਮਲਾਰਾਂ ਹਨ, ਜਿੰਨੇ ਮੇਘ ਰਾਗਾਂ ਨੇ, ਇਹ ਗਾਇਨ ਕਰਨੇ ਹਨ। ਤੋ ਸਤਸੰਗ ਜੀ ਆਓ, ਇਹ ਸ਼ੁੱਧ ਮਲਾਰ ਜੋ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਮਲਾਰ ਰਾਗ ਹੈ, ਉਹ ਮਲਾਰ ਰਾਗ ਬੜੇ ਪਿਆਰ ਨਾਲ ਸ਼ਰਨ।

इंद्र कुमेर विष्ण शिव पारे, गण गण दर्ब फरिश्ते चारे, आखे बार बार कर रहे उचार, गुरु नानक तो सद भले हार। गुरु नानक दी महिमा अखे ज्ञान ध्यान किस कर्म ना जाना, सार ना जाना तेरी, सब ते वड्डा सतगुरु नानक जिन कल राखी मेरी। गुरु नानक सब तो वड्डा क्यों है, सब दुनिया दे पैगंबरां तो गुरु नानक वड्डा क्यों है, क्योंकि गुरु नानक जेडी निम्रता किसे विच नहीं। आखे हुए जो बहुत पारसा इस जहां में, वली व नबी देवता इस जहां में, जिन्हें भेजता है खुदा इस जहां में, भक्त उनके पैरों को उन्हें मानते हैं, मगर तुझको सारे गुरु जानते हैं। तो सारियां दा जगत गुरु, गुरु नानक देव सच्चे पातशाह, जिसकी महिमा अकथ है, कोई गणत गणी नहीं जा सकती। जिमें आखिया राज में राज, जोग में जोगी, तप में तपीसर, ग्रस्त में भोगी, त्याए त्याए महा सुख पाया, नानक तिस पुरख का किने अंत न पाए, कोई अंत नहीं पा सकिया। जिसने एक बार गुरु नानक सच्चे पातशाह के दर्शन कर ले, नदर हो गई गुरु नानक पातशाह दी, ओदा जीवन बदल गए। हजूर गुरु नानक सच्चे पातशाह नाल बाला ते मरदाना, मरदाने ने बेनती चा की, गरीब नवाज हुन किधर दियां तैयारियां हन। हजूर ने नेत्र बंद किते ते आखन लगे, मरदानिया चल चलिए, साड़ी दरगाह तो ड्यूटी लगी है, जेड़ा ना समझे वही उन्हें घर जाके समझा। कलयुगी जीवा नू तारण वास्ते चल मरदानिया चली। फिर जिथे भी गए साहेब मरदाने नू आखिया, मरदानिया रबाब वजा जा, मरदाने दी रबाब वजी, हजूर दा इलाही गला खुलिया। ते जिस किसे ने ए कीर्तन सरवण कीता, फिर सब कोई मंत्र मुग्ध हो गए, सब कोई ढल गया, सब कोई गुरु नानक दे चरणा दा पौरा बन गया। सत संगत बोलो श्री वाह। अज मरदाने ने पुछया, गरीब नवाज हुण किधर दियां तैयारियां हन, किस पासे नूं संगत नूं तारण जा रहे हो। बाबे आख्या चल मरदानिया, एक फकीर है जिसका नाम है सौ सुहागन। मरदानिया है फकीर, दुनिया आन सजदे कर दी है, मथे टेक दी है, पर मरदानिया है पखंडी। चल इसनु सचमुच दी सुहागन करिए। हजूर बाले मरदाने नु नाल लैके तुर पए, किथे आन पहुंचे जिथे सौ सुहागण दा डेरा सी, जो पखंड रचा के बैठा सी। दुनिया नु ए आखदा सी भी पूर्णमासी दी रात मेरी सेजा ते सौ आउंदा, भाव की पूर्णमासी दी रात नु मेरी सेजा ते परमात्मा आउंदा। मैं बड़ा उच्चा हां, बड़ा सुच्चा हां, दुनिया इस दी सूरत वेख के, दुनिया इसका पहरावा देख के, दुनियादार अपनी दुखां नूं मिटावण दी खातर भजे आउंदे सन, पिटावां लिआउंदे सन, मथे टेकदे सन। पर ए सौ सुहागण फकीर अंदरों जाणदा है, मैं तां अधूरा हां, मैं किसे दी झोली भरण जोगा नहीं। चल मरदानिया इसनूं सच दा उपदेश देईए। अज ओहियो दिन सी, बहुत संगतां जुड़ियां सन, दूरों दूरों लोग अपनियां पेटावां लिया के पूर्णमासी दी रात नूं सौ सुहागण फकीर दे दरवाजे ते बैठदे सन।
ਤੇ ਜਿਸ ਵੇਲੇ ਸਵੇਰੇ ਬੂਹਾ ਖੁੱਲਦਾ ਸੀ ਤੇ ਸਭ ਕੋਈ ਚਰਣਾਂ ਦੀ ਸ਼ੋਅ ਪ੍ਰਾਪਤ ਕਰਨ ਵਾਸਤੇ ਆਪਣਾ ਆਪ ਕੁਰਬਾਨ ਕਰਨ ਤੱਕ ਜਾਂਦਾ ਸੀ। ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਬਾਲੇ ਮਰਦਾਨੇ ਨੂੰ ਲੈ ਕੇ ਆਣ ਪਹੁੰਚੇ। ਅੱਗੋਂ ਬੜੀ ਭੀੜ ਲੱਗੀ ਹੋਈ। ਹਜ਼ੂਰ ਕਹਿਣ ਲੱਗੇ ਮਰਦਾਨਿਆਂ, ਆਓ ਸਾਹਮਣੇ ਜਿਹੜਾ ਖਲੋਤਾ ਹੈ ਨਾ ਦਰਬਾਨ, ਇਹਨੂੰ ਪੁੱਛ ਬਈ ਅਸੀਂ 100 ਸੁਹਾਗਣ ਦੇ ਦਰਸ਼ਨ ਕਰਨੇ ਆ। ਪਰਦੇਸੀ ਹਾਂ, ਫਕੀਰ ਹਾਂ, ਦੂਰੋਂ ਚੱਲ ਕੇ ਆਏ ਹਾਂ। ਸਤ ਬਚਨ ਜਾ ਮਰਦਾਨਾ ਦਰਬਾਨ ਦੇ ਕੋਲ ਗਿਆ, ਜਾ ਬੇਨਤੀ ਕੀਤੀ। ਉਹਨੇ ਤੱਕਿਆ, ਕੋਈ ਫਕੀਰ ਹੈ ਜਿਸਦੇ ਚਿਹਰੇ ਤੇ ਕੋਈ ਅਨੋਖਾ ਜਲਾਲ ਹੈ? ਤਾਂ ਮਰਦਾਨੇ ਨੇ ਪੁੱਛਿਆ, ਆ ਵੀ ਪਿਆਰਿਆ ਕਿਵੇਂ ਆਏ? ਤਾਂ ਮਰਦਾਨੇ ਨੇ ਆਖਿਆ, ਜੀ ਅਸੀਂ 100 ਸੁਹਾਗਣ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਦਰਬਾਨ ਨੇ ਆਖਿਆ, ਜਾਪਦਾ ਕੋਈ ਨਵਾਂ ਆਏ? ਆ ਤੱਕਦਾ ਨਹੀਂ, ਜਿਤਨੇ ਲੋਕ ਖਲੋਤੇ ਹਨ ਸਭ ਕੋਈ 100 ਸੁਹਾਗਣ ਦੇ ਦਰਸ਼ਨਾਂ ਵਾਸਤੇ ਆਏ ਹਨ। ਤੂੰ ਵੀ ਬਹਿ ਜਾ ਬਈ, ਜਿਸ ਵੇਲੇ ਸਵੇਰ ਹੋਏਗੀ, ਦਿਨ ਚੜੇਗਾ, 100 ਸੁਹਾਗਣ ਜੀ ਬੂਹਾ ਖੋਲਣਗੇ, ਤੂੰ ਵੀ ਦਰਸ਼ਨ ਕਰ ਲਈ ਤੇ ਨਾਲੇ ਫਿਰ ਆਪਣੀ ਜਿਹੜੀ ਵਿਥਾ ਹੈ ਮਨ ਦੀ ਅੱਗੇ ਰੱਖ ਲੈ। ਤੂੰ ਵਾਪਸ ਪਰਤਿਆ, ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਮਰਦਾਨੇ ਨੇ ਬੇਨਤੀ ਕੀਤੀ ਗਰੀਬ ਨਵਾਜ, ਉਹ ਤਾਂ ਕਹਿੰਦੇ ਹਨ ਕੱਲ ਨੂੰ ਦਰਸ਼ਨ ਹੋਣਗੇ। ਹਜ਼ੂਰ ਕਹਿਣ ਲੱਗੇ, ਨਾ ਮਰਦਾਨੇ, ਬਈ ਅਸੀਂ ਤਾਂ ਦੂਰੋਂ ਚੱਲ ਕੇ ਆਏ, ਜਾਂ ਇੱਕ ਵਾਰੀ ਫਿਰ ਬੇਨਤੀ ਕਰ। ਸਤ ਬਚਨ ਹੁਕਮ ਮੰਨ ਕੇ ਜਿਸ ਵੇਲੇ ਮਰਦਾਨਾ ਗਿਆ, ਜਾ ਕੇ ਮੁੜ ਬੇਨਤੀ ਕੀਤੀ, ਉਹਨੇ ਅੱਗੇ ਉਹੀ ਜਵਾਬ ਦਿੱਤਾ, ਕਿਉਂ ਵੀ ਪਰਦੇਸੀ ਕੋਈ ਨਵਾਂ ਹੀ ਹੈ, ਜੇ 100 ਸੁਹਾਗਣ ਦੇ ਦਰਸ਼ਨ ਕਰਨੇ ਹਨ ਤਾਂ ਅੱਜ ਦੀ ਰਾਤ ਤੈਨੂੰ ਬੈਠਣਾ ਹੀ ਪਵੇਗਾ। ਦੋ ਵਾਰ ਤਿੰਨ ਵਾਰ ਜਿਸ ਵੇਲੇ ਜਾ ਕੇ ਇਹ ਬੇਨਤੀ ਕੀਤੀ ਤਾਂ ਆਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗਰੀਬ ਨਵਾਜ, ਉਹ ਆਹ ਗੱਲ ਆਖਦੇ ਹਨ। ਹਜ਼ੂਰ ਮੁਸਕਰਾ ਪਏ, ਜਿਸ 100 ਨੂੰ ਉਡੀਕ ਰਿਹਾ, ਜਿਸ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਇਹ ਪਿਆ ਦਰਸਦਾ, ਅੱਜ ਇਹਦੇ ਬੂਹੇ ਤੇ ਆਣ ਬੈਠੇ ਹਨ। ਕਿਸ ਵਾਸਤੇ? ਦਰਸ਼ਨਾਂ ਨੂੰ, ਜਿਸ ਦੇ ਦਰਸ਼ਨਾਂ ਨੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਜਿੱਥੇ 33 ਕਰੋੜ ਦੇਵਤਾ ਤਰਸਦਾ, ਸਭ ਦੁਨੀਆਦਾਰ ਉਸਦੇ ਇੱਕ ਦਰਸ਼ਨ ਨੂੰ ਚਾਹਵਾਨ ਹਨ ਬਈ। ਤੇ 100 ਸੁਹਾਗਣ ਨੂੰ ਪਤਾ ਹੀ ਕੋਈ ਨੀ ਵੀ ਮੇਰੇ ਡੇਰੇ ਵਿੱਚ ਆਣ ਸਾਹਿਬ ਪਹੁੰਚੇ, ਉਹ ਤਾਂ ਬੂਹਾ ਬੰਦ ਕਰਕੇ ਅੰਦਰ ਬੈਠਾ ਵੀ ਗੁਰੂ ਨਾਨਕ ਮੈਨੂੰ ਦਰਸ਼ਨ ਦੇਵੇ, ਤੇ ਗੁਰੂ ਨਾਨਕ ਆਪ ਪਿਆ ਬੁਲਾਰੇ। ਸੋਝੀ ਨਹੀਂ, ਅੰਦਰ ਦੀ ਅੱਖ ਨਹੀਂ ਖੁੱਲੀ, ਤੇ ਜੇ ਕਿਤੇ ਆਉਂਦਾ ਭਾਵਨਾ ਦੇ ਅੰਦਰ, ਤੇ ਅੱਜ ਇਹਦੀ ਇਹ ਅਵਸਥਾ ਹੁੰਦੀ ਤੇ ਨਾਲੇ ਬੋਲਦਾ,

ਇੱਕ ਪਾਸੇ ਤਾਂ ਪਿਆਰ ਵਾਲੇ ਤੇਰੇ ਰਾਹ ਪਏ ਉਡੀਕਦੇ ਹਨ, ਕਦੋਂ ਇਸ ਗਲੀ ਖਾਣੀ ਲੰਘੇਗਾ ਤੇ ਤੇਰਾ ਦੀਦਾਰ ਹੋਏਗਾ, ਕਦੋਂ ਸਾਡੇ ਵਰਗੇ ਸੁੱਤੇ ਕਲਜੁਗੀ ਜੀਵਾਂ ਨੂੰ ਆਣ ਦਰਸ਼ਨ ਦੇਵੇਗਾ, ਤੇ ਇੱਕ ਪਾਸੇ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਆਖਣ ਲੱਗੇ, ਬਈ ਮਰਦਾਨਿਆ ਇਹਨਾਂ ਨੂੰ ਪੁੱਛ ਲੈ, ਅਖੀਰਲੀ ਵਾਰ ਪੁੱਛ ਲੈ ਵੀ ਅਸੀਂ ਦਰਸ਼ਨ ਕਰਨੇ ਆ। ਜਾ ਬੇਨਤੀ ਕੀਤੀ, ਅੱਗੋਂ ਉਹੀ ਜਵਾਬ ਮਿਲਿਆ ਵੀ ਜੇ ਦਰਸ਼ਨ ਕਰਨੇ ਹਨ ਤਾਂ ਕੱਲ ਸਵੇਰੇ ਕਰ ਲੈਣਾ, ਹੁਣ ਆਰਾਮ ਕਰ ਲਓ, ਜਿੱਥੇ ਸੰਗਤ ਉਡੀਕ ਵਿੱਚ ਬੈਠੀ ਹੈ ਤੁਸੀਂ ਵੀ ਬਹਿ ਜਾ। ਇਸ ਵੇਲੇ ਵਾਪਸ ਪਰਤਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਆਖੇ ਸਾਰੀ ਵਿਥਾ ਸੁਣਾਈ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਬੋਲ ਨਿਕਲ ਗਿਆ, ਮਰਦਾਨਿਆ ਕੱਲ ਪਤਾ ਨਹੀਂ ਇੱਥੇ ਕੋਈ ਆਵੇ ਕਿ ਨਾ, ਇਹ ਪਏ ਆਖਦੇ ਹਨ ਕੱਲ ਦਰਸ਼ਨ ਕਰ ਲੈਣਾ, ਮਰਦਾਨਿਆ ਨਿਰੰਕਾਰ ਦੀ ਪਤਾ ਨਹੀਂ ਕੀ ਰਜਾ ਹੈ, ਕੱਲ ਕੋਈ ਇੱਥੇ ਆਵੇ ਕਿ ਨਾ। ਸਾਧ ਸਿੰਘ ਬੋਲੋ ਸ੍ਰੀ ਵਾਹਿਗੁਰੂ। ਇਹਨਾਂ ਬੋਲ ਕਹਿ ਕੇ ਚੱਲ ਮਰਦਾਨਿਆ ਚੱਲੀਏ, ਕੋਈ ਸਾਡੀ ਰਾਹ ਪਿਆ ਉਡੀਕਦਾ, ਕੌਣ ਗਰੀਬ ਨਿਵਾਜ। ਕਹਿਣ ਲੱਗੇ ਇੱਕ ਬੁੱਢੜੀ ਮਾਤਾ, ਚੱਲ ਮਰਦਾਨਿਆ ਉਹਨੂੰ ਦਰਸ਼ਨ ਦਈਏ। ਇਹ ਬੁੱਢੜੀ ਮਾਤਾ ਜਿਸਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨਾਮ ਸੁਣੇ, ਦਰਸ਼ਨ ਨਹੀਂ ਕੀਤੇ, ਸੁਣ ਸੁਣ ਕੇ ਏਡਾ ਪਿਆਰ ਮਨ ਵਿੱਚ ਆਇਆ, ਏਡੀ ਅੱਜ ਬੇਬਲ ਹੋ ਗਈ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰਦਾ ਫਿਰਦਾ, ਮੈਂ ਗਰੀਬਣੀ ਦੇ ਘਰ ਵੀ ਕਦੋਂ ਚਰਨ ਪਾਓਗੇ, ਇਹ ਰੋ ਰੋ ਨੈਣ ਖਲੋਵਣ, ਤੇਰੇ ਦਰਸ਼ਨਾਂ ਬਿਨਾਂ ਚੈਨ ਨਹੀਂ ਆਉਂਦਾ, ਕਦੀ ਤਾਂ ਦਰਸ਼ਨ ਦੇ, ਤੇਰੀ ਮਹਿਮਾ ਸੁਣ ਸੁਣ ਕੇ ਤੇਰੇ ਗੁਣ ਗਾ ਗਾ ਕੇ ਹੁਣ ਮਨ ਨੂੰ ਜੀ ਕਰਦਾ, ਕਦੋਂ ਉਹ ਦਿਨ ਆਵੇਗਾ ਜਦੋਂ ਇਹਨਾਂ ਅੱਖਾਂ ਦੇ ਨਾਲ ਤੇਰਾ ਦੀਦਾਰ ਹੋਏਗਾ। ਇਹ ਕੰਧੀ ਦਾ ਬਰੂਟੜਾ ਪਤਾ ਨਹੀਂ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਢਾ ਕੇ ਲੈ ਜਾਏ, ਇਹ ਗੁਰੂ ਨਾਨਕ ਪਾਤਸ਼ਾਹ ਇਹ ਅੱਖਾਂ ਮੀਟਣ ਤੋਂ ਪਹਿਲਾਂ ਪਹਿਲਾਂ ਆਪਣਾ ਦੀਦਾਰ ਬਖਸ਼ ਦੇ। ਸਾਧ ਸੰਗਤ ਇੱਕ ਵਾਰੀ ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੱਜ ਏਡੇ ਪਿਆਰ ਵਿੱਚ ਗਾ ਰਹੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਆਰਾਧ ਰਹੀ ਹੈ, ਕੋਈ ਬਈ ਪਿਆਰ ਨਾਲ ਯਾਦ ਕਰੇ ਗੁਰੂ ਨਾਨਕ ਨੂੰ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਵਚਨ ਕਰਿਆ ਕਰਦੇ ਸਨ, ਤੇਰੇ ਟੈਣ ਵਿੱਚ ਦੇਰੀ ਹੈ, ਗੁਰੂ ਨਾਨਕ ਦੇ ਬਖਸ਼ਣ ਵਿੱਚ ਦੇਰ ਕੋਈ ਨਹੀਂ, ਫੁੱਲ ਨੂੰ ਟਹਿਣੀ ਨਾਲੋਂ ਤੋੜਨ ਨੂੰ ਦੇਰ ਲੱਗ ਸਕਦੀ ਹੈ, ਬਈ ਗੁਰੂ ਨਾਨਕ ਨੂੰ ਬਖਸ਼ਣ ਵਿੱਚ ਦੇਰ ਨਹੀਂ ਲੱਗਦੀ। ਕੋਈ ਨਿਮਾਣਾ ਹੋ ਕੇ ਆਵੇ ਤਾਂ ਸਹੀ, ਆਖਦੇ ਸਨ ਤੂੰ ਨਿਮਾਣਾ ਹੋ ਕੇ ਢਹਿ ਪਾਓ, ਤੇ ਜਿਸ ਵੇਲੇ ਕੋਈ ਨਿਮਾਣਾ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਟਹਿੰਦਾ ਨਾ, ਬਈ ਗੁਰੂ ਨਾਨਕ ਨੇ ਕਿਸੇ ਦਾ ਗੁਣ ਔਗਣ ਨਹੀਂ ਚਿਤਾਰੇ, ਜੋ ਸਰਣ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾ, ਇਹ ਬਿਰਧ ਹੈ ਗੁਰੂ ਨਾਨਕ ਦਾ, ਕਿਹੜੇ ਕਿਹੜੇ ਪਾਪੀ ਤਾਰੇ, ਇੱਕ ਵਾਰ ਨਹੀਂ ਆਖਿਆ ਵੀ ਇਹਦੇ ਪਾਪ ਕੀਤੇ ਸਨ, ਠੱਗੀਆਂ ਕੀਤੀਆਂ, ਚੁੱਪ ਪਾਪ ਕਮਾਏ। ਜਦੋਂ ਕੋਈ ਨਿਮਾਣਾ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਬੇਨਤੀ ਕੀਤੀ ਪਾਤਸ਼ਾਹ ਬਖਸ਼ ਲਓ, ਬਾਬੇ ਆਖਿਆ ਬਖਸ਼ੇ, ਤੇ ਅੱਜ ਇਹ ਮਾਤਾ ਪਿਆਰ ਵਿੱਚ ਬੇਬਲ ਹੋਈ ਹੋਈ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੀ ਹੈ, ਆ ਮੇਰੇ ਗੁਰੂ ਨਾਨਕ, ਆ ਮੇਰੇ ਗੁਰੂ ਨਾਨਕ, ਅੱਖਾਂ ਮੀਟਣ ਤੋਂ ਪਹਿਲਾਂ ਤੇਰਾ ਦੀਦਾਰ ਹੋ ਜਾਏ, ਕਿਤੇ ਇਹ ਸਿੱਖ ਮੇਰੇ ਦਿਲ ਵਿੱਚ ਨਾ ਰਹਿ ਜਾਏ, ਅੱਖਾਂ ਮੀਟਣ ਤੋਂ ਪਹਿਲਾਂ ਪਹਿਲਾਂ ਆ ਮੈਨੂੰ ਦਰਸ਼ਨ ਦੇ। ਤੇ ਇਧਰੋਂ ਸਾਹਿਬ ਵਾਲੇ ਮਰਦਾਨੇ ਨੂੰ ਨਾਲ ਲੈ ਕੇ ਚੱਲ ਮਰਦਾਨੇ, ਪਤਾ ਨਹੀਂ ਕਿੱਥੇ ਕਿੱਥੇ ਕੋਈ ਯਾਦ ਪਿਆ ਕਰਦਾ ਪਿਆਰ ਵਾਲਾ, ਚੱਲ ਚੱਲੀਏ। ਤੇ ਇਧਰੋਂ ਮਾਤਾ ਅਰਦਾਸ ਕਰ ਰਹੀ ਹੈ, ਨੈਣ ਵਸ ਰਹੇ ਹਨ ਗੰਗਾ ਜਮਨਾ ਦੀ ਤਰ੍ਹਾਂ, ਕੋਈ ਕੋਈ ਟੁਪਕਾ ਅੱਖਾਂ ਦੇ ਵਿੱਚੋਂ ਜਲ ਦਾ ਡਿੱਗ ਪੈਂਦਾ, ਹੱਥ ਜੁੜੇ ਹਨ ਤੇ ਪੁਕਾਰ ਰਹੀ ਹੈ, ਕੀ ਪਈ ਆਖਦੀ ਹੈ।

ਅੱਜ ਪਿਆਰ ਨਾਲ ਯਾਦ ਕਰ ਰਹੀ ਜ਼ੋਰ ਆਖਣ ਲੱਗੇ ਚੱਲ ਮਰਦਾਨਿਆ ਅੰਤਰ ਜਾਮੀ ਸਭ ਵਿਦ ਜਾਣੇ ਘੱਟ ਘੱਟ ਦੇ ਜਾਣਨ ਹਾਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜਿਸਲੇ ਆਣ ਪਹੁੰਚੇ ਬੂਹਾ ਖੜਕਾਇਆ ਮਾਈ ਬੂਹਾ ਖੋਲ ਜਾਂ ਬੂਹਾ ਖੁੱਲਿਆ ਮਾਈ ਬਾਹਰ ਆਈ ਤੇ ਕੀ ਡਿੱਠਾ ਚੌਧਰੀ ਦਾ ਚੰਦਰਮਾ ਚੜਿਆ ਹੋਏ ਚਿਹਰੇ ਜਗਮਗਾ ਰਹੇ ਸਨ ਸੁੰਦਰ ਮੁਖੜੇ ਜਿਨ੍ਹਾਂ ਦੇ ਚਿਹਰੇ ਤੇ ਅੱਖ ਨਹੀਂ ਠਹਿਰਦੀ ਅੱਖ ਮਲ ਕੇ ਜਿਸ ਵੇਲੇ ਖੋਲੀ ਕਿਤੇ ਉਹ ਤਾਂ ਨਹੀਂ ਜਿਹਨੂੰ ਆ ਹੁਣੇ ਪਈ ਉਡੀਕਦੀ ਸਾਂ ਇਹ ਕਿਧਰੇ ਉਹ ਤਾਂ ਨਹੀਂ ਹਨ ਜਿਨ੍ਹਾਂ ਨੂੰ ਮੈਂ ਯਾਦ ਪਈ ਕਰਦੀ ਹਾਂ ਸਾਧ ਸਿੰਘ ਬੋਲੋ ਸ੍ਰੀ ਵਾਹ ਹਜ਼ੂਰ ਨੇ ਹੱਥ ਦਾ ਇਸ਼ਾਰਾ ਕੀਤਾ ਤੇ ਆਖਿਆ ਮਾਈ ਕਰਤਾਰ ਚਿੱਤ ਆਵੇ ਜਾਂ ਆਖਿਆ ਕਰਤਾਰ ਚਿੱਤ ਆਵੇ ਇੰਜ ਜਾਪਿਆ ਜਿਸਨੇ ਜਿਸ ਤਰ੍ਹਾਂ ਕਿਸੇ ਨੇ ਕਲੇਜੇ ਵਿੱਚ ਤੀਰ ਮਾਰਿਆ ਹੋ ਪੁੱਛ ਬੈਠੀ ਮਰਦਾਨੇ ਤੂੰ ਕੌਣ ਹਨ ਜਿਨ੍ਹਾਂ ਦੀ ਰਸਨਾ ਵਿੱਚ ਏਡਾ ਸਵਾਦ ਹੈ ਬੋਲਣ ਵਿੱਚ ਏਡਾ ਰਸ ਹੈ ਇਹ ਕੌਣ ਹਨ ਤਾਂ ਮਰਦਾਨੇ ਨੇ ਆਖਿਆ ਮਾਈ ਤੂੰ ਜਾਣਦੀ ਨਹੀਂ ਇਹ ਗੁਰੂ ਨਾਨਕ ਨਿਰੰਕਾਰ ਜਗਤ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਤਾ ਨਹੀਂ ਤੇਰੀ ਪੁਕਾਰ ਸੁਣ ਕੇ ਆਏ ਜਾਂ ਗੁਰੂ ਨਾਨਕ ਦਾ ਨਾਮ ਸੁਣਿਆ ਤੇ ਮਾਈ ਦੇ ਨੈਣ ਵਸ ਪਏ ਰੋ ਕੇ ਆਖਦੀ ਓ ਸੱਚਿਆ ਪਾਤਸ਼ਾਹ ਮੈਂ ਕੀ ਜਾਣਦੀ ਸਾਂ ਆ ਹੁਣੇ ਪਏ ਅਰਦਾਸ ਸੁਣਦੇ ਸਾਂ ਮੈਂ ਕੀ ਜਾਣਦੀ ਸਾਂ ਵੀ ਨੇੜੇ ਹੀ ਓਕੇ ਪਏ ਸੁਣਦੇ ਜਿਸ ਦੀਆਂ ਰੋਜ ਸਿੱਖਾਂ ਸਿੱਖਦਿਆਂ ਮਹਿਮਾ ਸੁਣਦਿਆਂ ਅੱਜ ਉਹ ਭਾਗ ਭਰਿਆ ਦਿਨ ਆਇਆ ਤੇ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਹੱਥ ਜੁੜ ਗਏ ਨੈਣ ਵਸ ਪਏ ਤੇ ਆਖਦੀ ਗਰੀਬ ਨੂੰ ਅੱਜ ਅੰਦਰ ਨਹੀਂ ਆਓਗੇ ਹਜ਼ੂਰ ਕਹਿਣ ਲੱਗੇ ਮਾਈ ਆਈ ਇਸੇ ਵਾਸਤੇ ਹਾਂ ਚੱਲ ਅੰਦਰ ਚੱਲੀ ਅੰਦਰ ਗਈ ਸੋਹਣੀ ਵਿਛਾਈ ਵਿਛਾਈ ਗੁਰੂ ਚੱਲ ਕੇ ਆਵੇ ਘਰ ਵਿੱਚ ਇਸ ਨਾਲੋਂ ਹੋਰ ਵੱਡੇ ਭਾਗ ਕੀ ਹੋ ਸਕਦੇ ਸੋਹਣੀ ਵਿਛਾਈ ਵਿਛਾਈ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਟਿਕ ਗਏ ਥਾਲ ਪਰੋਸ ਕੇ ਪ੍ਰਸ਼ਾਦੇ ਦਾ ਲੈ ਕੇ ਆਈ ਤੇ ਪਾਤਸ਼ਾਹ ਦੇ ਅੱਗੇ ਰੱਖਿਆ ਗਰੀਬ ਨੂੰ ਅੱਜ ਕਰੋ ਭੋਗ ਲਗਾਓ ਸੀਸ ਪ੍ਰਸ਼ਾਦ ਬਖਸ਼ੋ ਸਤਿਗੁਰਾਂ ਨੇ ਪ੍ਰਸ਼ਾਦ ਛਕਿਆ ਸੀਤ ਪ੍ਰਸ਼ਾਦ ਜਿਸ ਵੇਲੇ ਇਸ ਮਾਤਾ ਨੂੰ ਬਖਸ਼ਿਆ ਤੇ ਇਹਦੇ ਕਪਾਟ ਖੁੱਲ ਗਏ ਮੇਰੇ ਘਰ ਗੁਰੂ ਨਾਨਕ ਨਿਰੰਕਾਰ ਆਇਆ ਜਿਤਨਾ ਹੋ ਸਕੇ ਮੈਂ ਸੇਵਾ ਕਰਕੇ ਅੱਜ ਆਪਣੇ ਭਾਗਾਂ ਨੂੰ ਵੱਡਾ ਕਰ ਲਵਾਂ ਆਪਣੇ ਪੁੰਨਾਂ ਨੂੰ ਵਧਾ ਲਵਾਂ ਤੇ ਉਧਰ ਸਾਧ ਸੰਗਤ ਸੌ ਸੁਹਾਗਣ ਫਕੀਰ ਦੇ ਡੇਰੇ ਵਿੱਚ ਕੋਈ ਐਸਾ ਭਾਣਾ ਵਰਤਿਆ ਜਿੱਥੇ ਸਭ ਦੁਨੀਆਂ ਸਿਫਤਾਂ ਕਰਦੀ ਸੀ ਸਜਦੇ ਕਰਦੀ ਸੀ ਭੇਟਾਵਾਂ ਲਿਆਉਂਦੀ ਸੀ ਲਿਆ ਕੇ ਚਰਨਾਂ ਤੇ ਮੱਥੇ ਟੇਕਦੀ ਸੀ ਕੋਈ ਐਸਾ ਕੌਤਕ ਵਰਤਿਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਬੋਲ ਜੋ ਨਿਕਲ ਗਿਆ ਸੀ ਕੱਲ ਪਤਾ ਨਹੀਂ ਇੱਥੇ ਕੌਣ ਆਵੇ ਤੇ ਕੌਣ ਨਾ ਆਵੇ ਜਿਹੜੇ ਉਸਤਤ ਕਰਨ ਵਾਲੇ ਸਨ ਜਿਹੜੇ ਰੋਜ਼ ਮਹਿਮਾ ਗਾਉਂਦੇ ਨਹੀਂ ਸਨ ਥੱਕਦੇ ਅੱਜ ਉਸੇ ਰਸਨਾ ਦੇ ਨਾਲ ਫਕੀਰ ਦੀ ਨਿੰਦਾ ਹੋ ਰਹੀ ਆਖਦੇ ਹਨ ਕਿਹੜਾ ਪਖੰਡੀ ਹੈ ਕਿਹੜਾ ਝੂਠਾ ਹੈ ਜਿਸਨੇ ਇੰਨੀ ਦੇਰ ਇਹ ਝੂਠ ਦਾ ਜਾਲ ਵਿਛਾਇਆ ਹੋਇਆ ਬਈ ਸਾਨੂੰ ਤਾਂ ਅੱਜ ਹੀ ਪਤਾ ਲੱਗਿਆ ਬਸ ਇੱਕ ਦੇ ਦੂਜੇ ਕੰਨੀ ਦੂਜੇ ਦੇ ਤੀਸਰੀ ਕੰਨੀ ਬਸ ਨਿੰਦਿਆ ਸ਼ੁਰੂ ਹੋ ਗਈ ਜਿਹੜੇ ਆਏ ਸਨ ਉਹ ਵੀ ਵਾਪਸ ਮੁੜ ਗਏ ਤੇ ਸੌ ਸੁਹਾਗਣ ਅੰਦਰ ਬੈਠਾ ਸੋਚਦਾ ਵੀ ਅੱਜ ਪਾਣਾ ਕੀ ਵਰਤੇ ਜਿੱਥੇ ਅੱਗੇ ਲੋਕ ਮੈਨੂੰ ਆ ਕੇ ਇਤਨਾ ਪਿਆਰ ਦਿੰਦੇ ਸਨ ਭੇਟਾਵਾਂ ਚੜਾਉਂਦੇ ਸਨ ਅੱਜ ਕੀ ਪਾਣਾ ਵਰਤੇ ਬਈ ਦਰਬਾਰ ਨੂੰ ਬੁਲਾ ਕੇ ਪੁੱਛਦਾ ਤਾਂ ਉਹਨੇ ਬੇਨਤੀ ਕੀਤੀ ਮਹਾਰਾਜ ਕੱਲ ਕੋਈ ਤਿੰਨ ਫਕੀਰ ਆਏ ਸਨ ਰੱਬ ਦੇ ਪਿਆਰੇ ਜਿਨ੍ਹਾਂ ਦੇ ਚਿਹਰੇ ਦਾ ਜਲਾਲ ਨਹੀਂ ਸੀ ਚੱਲਿਆ ਜਾਂਦਾ ਉਹਨਾਂ ਨੇ ਆਖਿਆ ਵੀ ਅਸੀਂ ਸੌ ਸੁਹਾਗਣ ਫਕੀਰ ਦੇ ਦਰਸ਼ਨ ਕਰਨੇ ਹਨ ਤੇ ਮੈਂ ਇਹ ਆਖਿਆ ਵੀ ਅੱਜ ਦਰਸ਼ਨ ਨਹੀਂ ਹੋਣੇ ਕੱਲ ਨੂੰ ਦਰਸ਼ਨ ਹੋਣਗੇ ਤੇ ਉਹਨਾਂ ਦੀ ਰਸਨਾ ਤੋਂ ਇਹ ਬੋਲ ਨਿਕਲ ਗਿਆ ਬਈ ਕੱਲ ਪਤਾ ਨਹੀਂ ਇੱਥੇ ਕੌਣ ਆਵੇ ਤੇ ਕੌਣ ਨਾ ਆਵੇ ਜਾਪਦਾ ਉਹ ਕੋਈ ਪੁੱਜੇ ਹੋਏ ਮਹਾਂਪੁਰਖ ਸਨ
ਜਾਪਦਾ ਬੜੇ ਕਮਾਈ ਵਾਲੇ ਸਨ। ਸੋ ਸੁਹਾਗਣ ਨੇ ਆਖਿਆ ਵੀ ਹੁਣ ਕਿਵੇਂ ਪਤਾ ਲੱਗੇ, ਤੇ ਇਧਰੋਂ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਮਾਤਾ ਦੇ ਘਰ ਬੈਠੇ ਹਨ। ਇੱਕ ਪਾਸੇ ਤਾਂ 100 ਸੁਹਾਗਣ ਭੇਖ ਬਣਾ ਕੇ ਪੂਰਨਮਾਸ਼ੀ ਦੀ ਰਾਤ ਨੂੰ ਉਡੀਕ ਰਿਹਾ ਹੈ, ਪ੍ਰਮਾਤਮਾ ਮੇਰੀ ਸੇਜਾ ਤੇ ਆ ਮੈਨੂੰ ਦਰਸ਼ਨ ਦੇ, ਤੇ ਇੱਕ ਦਾ ਬੂਆ 100 ਆਪ ਪਿਆ ਖੜਕਾਉਂਦਾ, ਆਪ ਮਾਈ ਨੂੰ ਸਾਹਿਬ ਦਰਸ਼ਨ ਦੇ ਰਹੇ। ਸਤਸੰਗ ਬੋਲੋ ਸ੍ਰੀ ਵਾਹਿਗੁਰੂ। ਹਜ਼ੂਰ ਬੈਠੇ ਸਨ, ਤਾਂ ਇੱਕ ਕੋੜੀ ਜਿਹਦੇ ਤਨ ਤੇ ਕੋੜ ਹੈ, ਘਰ ਵਾਲਿਆਂ ਨੇ ਸੋਚਿਆ ਵੀ ਇਹ ਛੂਤ ਦੀ ਬਿਮਾਰੀ ਹੈ, ਮਤ ਕਿਸੇ ਹੋਰ ਨੂੰ ਲੱਗ ਜਾਏ ਵੀ ਇਹਨੂੰ ਘਰੋਂ ਹੀ ਬਾਹਰ ਕੱਢ ਦੇ। ਇਹ ਕੋੜੀ ਵਿਚਾਰਾ ਦਰ ਦਰ ਮੰਗਦਾ ਪਿਆ, ਜੇ ਕਿਸੇ ਨੇ ਟੁੱਕਰ ਦੇ ਦਿੱਤਾ ਤੇ ਖਾ ਲਿਆ, ਜੇ ਨਹੀਂ ਮਿਲਿਆ ਤੇ ਫਿਰ ਕੜਾਕੇ ਨਿਕਲੇ, ਤੇ ਜੇ ਕੋਈ ਰੋਟੀ ਵੀ ਸੁੱਟਦਾ ਤੇ ਇੰਜ ਸੁੱਟਦਾ ਵੀ ਜਿਵੇਂ ਕਿਸੇ ਕੁੱਤੇ ਨੂੰ ਰੋਟੀ ਪਾ ਦਿੱਤੀ ਹੋਵੇ। ਸਾਧ ਸਿੰਘ ਬੋਲੋ ਸ੍ਰੀ ਵਾਹਿਗੁਰੂ। ਇਹ ਵਿਚਾਰਾ ਦਰ ਦਰ ਮੰਗਦਾ, ਕਦੀ ਕਦੀ ਇਹ ਕੋੜੀ ਮਾਈ ਦੇ ਘਰ ਦੇ ਕੋਲੋਂ ਦੀ ਲੰਘਦਾ ਸੀ ਤੇ ਮਾਈ ਲੱਪ ਆਟੇ ਦੀ ਚੁੱਕ ਕੇ ਇਸ ਦੀ ਝੋਲੀ ਵਿਚ ਪਾ ਦਿੰਦੀ ਸੀ। ਅੱਜ ਵੀ ਜਿਸ ਵੇਲੇ ਇਹ ਕੋੜੀ ਕੋਲੋਂ ਦੀ ਲੰਘਿਆ ਤੇ ਸਦਾ ਕੀਤੀ ਮਾਈ ਭੁੱਖ ਲੱਗੀ, ਕੋਈ ਰਾਤ ਦਾ ਵਿਆਹ ਪ੍ਰਸਾਦਾ ਕਿਸੇ ਵੇਲੇ ਦਾ ਟੁੱਕਰ ਪਿਆ ਹੋਵੇ ਤੇ ਮੈਨੂੰ ਦੇ। ਮਾਈ ਦੇ ਨੇਤਰ ਬਾਹਰ ਆਏ, ਅੰਦਰ ਗਈ, ਜਿਸ ਵੇਲੇ ਲੱਪ ਆਟੇ ਦੀ ਚੁੱਕੀ ਪਾਉਣ ਵਾਸਤੇ ਤਾਂ ਸਾਹਿਬਾ ਨੇ ਆਖਿਆ ਮਾਈ ਅੱਜ ਤੂੰ ਦਾਨ ਇਸ ਨੂੰ ਨਹੀਂ ਦੇਂਗੀ, ਅੱਜ ਮੈਂ ਇਹਨੂੰ ਦਾਨ ਦਿਆਂਗੀ। ਮਾਈ ਦੇ ਨੇਤਰ ਬਾਹਰ ਆਏ ਤੇ ਆਖਦੀ ਵੇ ਕੋੜੀ ਜਿੱਥੇ ਮੇਰੇ ਭਾਗ ਅੱਜ ਜਾਗੇ ਹਨ ਤੇਰੇ ਵੀ ਭਾਗਾਂ ਨੂੰ ਚਾਰ ਚਾਰ ਲੱਗ ਗਏ, ਤੂੰ ਅੰਦਰ ਆ ਜਾ। ਜਾਂ ਇਹ ਗੱਲ ਕੋੜੀ ਨੇ ਸੁਣੀ, ਮਾਈ ਆਖਦੀ ਏ ਅੰਦਰ ਆ ਜਾ, ਮੈਨੂੰ ਤਾਂ ਕੋਈ ਬੁਲਾ ਕੇ ਰਾਜੀ ਨਹੀਂ, ਮੇਰੇ ਨਾਲ ਕੋਈ ਸਦਾ ਕਰਕੇ ਰਾਜੀ ਨਹੀਂ, ਜੇ ਕੋਈ ਰੋਟੀ ਵੀ ਦਿੰਦਾ ਹੈ ਤਾਂ ਦੁਰਕਾਰ ਕੇ ਸੁੱਟ ਦਿੰਦਾ, ਤੇ ਅੱਜ ਮਾਈ ਅੰਦਰ ਪਈ ਬੁਲਾਉਂਦੀ ਹੈ। ਮਾਈ ਨੇ ਆਖਿਆ ਕੋੜੀ ਸਿਰਫ ਤੈਨੂੰ ਨਹੀਂ ਬੁਲਾ ਰਹੇ, ਆ ਅੰਦਰ ਵੇਖ, ਜਗਤ ਗੁਰੂ ਗੁਰੂ ਨਾਨਕ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੇ ਕੋੜੀ ਤੇਰੇ ਸ਼ਾਇਦ ਭਾਗ ਜਗਾਵਣ ਖਾਤਰ, ਤੇਰੇ ਪੁੰਨਾਂ ਦੀ ਖਾਤਰ, ਕਿਸੇ ਪੁਰਬਲੇ ਜਨਮ ਦਾ ਕੋਈ ਹੋਵੇਗਾ ਪੁੰਨ ਇਸ ਦਾ? ਰੋ ਪਿਆ ਕੋੜੀ, ਮੇਰਾ ਪੁੰਨ ਕਿੱਥੇ, ਮੈਂ ਤਾਂ ਪਾਪਾਂ ਦਾ ਗਰਸਿਆ ਹੋਇਆ, ਪਤਾ ਨਹੀਂ ਕਿਹੜੇ ਜਨਮਾਂ ਦੇ ਪਾਪ ਮੇਰੇ ਸਾਹਮਣੇ ਆਏ ਹਨ ਤੇ ਇਹ ਦੁੱਖ ਮੇਰੇ ਸਰੀਰ ਨੂੰ ਲੱਗੇ ਹਨ। ਅੰਦਰ ਆਇਆ, ਜਿਸ ਵੇਲੇ ਆਣ ਕੇ ਨਮਸਕਾਰ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਨੇਤਰ ਖੁੱਲੇ, ਨਜ਼ਰ ਪੈ ਗਈ, ਉਹ ਨਜ਼ਰ ਪੈ ਗਈ ਨਾਨਕ ਨਦਰੀ, ਇੱਕ ਵਾਰੀ ਉਚਾਰਨ ਕਰੋ ਨਜ਼ਰ ਨਿਹਾਲ, ਨਾਨਕ ਨਦਰੀ ਨਜ਼ਰ ਨਿਹਾਲ, ਉਹ ਨਜ਼ਰ ਕੀਤੀ ਜਿਹੜੀ ਨਜ਼ਰ ਕਿਸੇ ਵੇਲੇ ਪਈ ਸੀ ਉਹ ਪੱਥਰ ਤੇ, ਪੱਥਰ ਤੇ ਬੈਠਾ ਵਲੀ ਪੱਥਰ ਹੀ ਹੋ ਗਿਆ, ਬੜੀਆਂ ਕਮਾਈਆਂ ਵਾਲਾ, ਬੰਦਗੀ ਵਾਲਾ, ਨਾਮ ਜਪ ਜਪ ਕੇ ਏਡਾ ਹੰਕਾਰੀ ਬਣ ਗਿਆ, ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ। ਪਰ ਬਾਬੇ ਨੇ ਬਖਸ਼ਣ ਦੀ ਖਾਤਰ ਆਪ ਹੀ ਪਹੁੰਚ ਗਏ। ਜਿਸ ਵੇਲੇ ਉਹ ਵਲੀ ਕੰਧਾਰੀ ਨੇ ਵੱਡਾ ਪੱਥਰ ਥੱਲੇ ਨੂੰ ਉਲੋਰਿਆ, ਮਰਦਾਨੇ ਆਖਿਆ ਮਰਦਾ ਹਾਂ, ਸਾਹਿਬ ਆਖਣ ਲੱਗੇ ਮਰਦਾਨਿਆ ਕੋਈ ਮਾਰ ਨਹੀਂ ਸਕਦਾ, ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਬ ਦਿਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੇ। ਮਰਦਾਨਿਆ ਜਿਸ ਵੱਲ ਗੁਰੂ ਹੋਵੇ, ਅਕਾਲ ਪੁਰਖ ਹੋਵੇ, ਬੇਸ਼ੱਕ ਲੱਖਾਂ ਬਾਹਾਂ ਪਈਆਂ ਉਲਰਦੀਆਂ ਹੋਵਣ, ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਤੇ ਹਜ਼ੂਰ ਦੀ ਨਜ਼ਰ ਜਿਸ ਵੇਲੇ ਉਹ ਪੱਥਰ ਤੇ ਪਈ, ਪੱਥਰ ਵੀ ਟਲ ਕੇ ਮੋਮ ਹੋ ਗਿਆ। ਜਿਸ ਵੇਲੇ ਨੇੜੇ ਆਇਆ ਤੇ ਸਾਹਿਬਾਂ ਨੇ ਹੱਥ ਨਾਲ ਰੋਕ ਕੇ ਪੰਜਾ ਜਿਸ ਵੇਲੇ ਲਾਇਆ ਤੇ ਉਹ ਪੰਜਾ ਅੰਦਰ ਖੁੱਭ ਗਏ। ਨਦਰ ਸੀ ਉਹ ਨਦਰ ਪਈ ਕੌੜੇ ਰੀਠੇ ਦੇ ਉੱਤੇ, ਤੇ ਅੱਜ ਤਾਈ ਉਹ ਮਿੱਠਾ ਹੋਇਆ ਖਲੋਤਾ। ਉਹ ਨਦਰ ਕੀਤੀ ਅੱਜ ਉਸ ਕੋੜੀ ਦੇ ਉੱਤੇ, ਨਦਰ ਹੀ ਨਦਰ ਨੇ ਹਾਲ ਕਰ ਦਿੱਤਾ, ਸਾਰੀ ਦੇਹੀ ਕੰਚਨ ਵਰਗੀ ਹੋ ਗਈ, ਆਪਣੇ ਤਨ ਨੂੰ ਵੇਖਦਾ, ਕਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਤੱਕਦਾ, ਗਰੀਬ ਨਵਾਜ ਕਿਤਨਾ ਕੁ ਤੇਰਾ ਸ਼ੁਕਰ ਗੁਜ਼ਾਰਾ। ਇਹ ਅੱਖਰ ਸਤਿਕਾਰਯੋਗ ਸੰਤ ਸੁਜਾਨ ਸਿੰਘ ਜੀ ਮਹਾਰਾਜ ਆਪਣੇ ਮਾਲਕ ਦੇ ਸ਼ੁਕਰਾਨੇ ਵਿੱਚ ਕਿਹਾ ਕਰਦੇ ਸਨ। ਬਖਸ਼ਿਸ਼ਾਂ ਪਾ ਕੇ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਸਰਬਦਾਤਾ ਨੂੰ ਪ੍ਰਾਪਤ ਕਰਕੇ
ਜਦ ਵੀ ਬੋਲੇ, ਜਦ ਵੀ ਉਸ ਅਕਾਲ ਪੁਰਖ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਿਫਤੋ ਸਲਾਹ ਗਾਈ, ਇੱਕ ਇੱਕ ਅੱਖਰ ਉਹ ਸੁੱਚਾ ਮੋਤੀ, ਜਿਸ ਕਿਸੇ ਨੇ ਸੁਣਿਆ ਉਹਦੇ ਹਿਰਦੇ ਵਿੱਚ ਛੇਕ ਹੋ ਗਏ। ਆਪ ਕਿਹਾ ਕਰਦੇ ਸਨ, ਕਿਤਨਾ ਕੁ ਤੇਰਾ ਸ਼ੁਕਰ ਗੁਜ਼ਾਰਾ, ਕਿਤਨਾ ਕੁ ਤੇਰਾ ਸ਼ੁਕਰ ਗੁਜ਼ਾਰਾ, ਕਿਤਨੀ ਕੁ ਸ਼ਾਬਸ ਦੇਵਾਂ ਹੇ ਨਿਰੰਕਾਰ, ਕਿਤਨਾ ਤੇਰਾ ਸ਼ੁਕਰ ਕਰਾਂ, ਤੂੰ ਸਾਨੂੰ ਮਨੁੱਖ ਜਨਮ ਬਖਸ਼ੇ, ਇਹ ਕੰਚਨ ਵਰਗੀ ਦੇਹੀ ਸਾਨੂੰ ਬਖਸ਼ੀ ਹੈ, ਕਿਤਨਾ ਕੁ ਤੇਰਾ ਸ਼ੁਕਰ ਗੁਜ਼ਾਰਾਂ, ਕਿਤਨੀ ਕੁ ਸ਼ਾਬਸ ਦੇਵਾਂ, ਮੈਂ ਕੰਗਲਾ ਸੁਖ ਪਾਤਸ਼ਾਹੀਆਂ ਦੇ ਤੇਰੇ ਦਿੱਤੇ ਲੇਵਾਂ। ਗਰੀਬ ਨਵਾਜ, ਇਹ ਪਾਤਸ਼ਾਹੀਆਂ, ਇਹ ਬਾਦਸ਼ਾਹੀਆਂ ਦੁਨੀਆਂ ਦੇ ਸੁਖ ਮਾਣ ਇੱਜ਼ਤ ਵਡਿਆਈ ਆ ਜੋ ਕੁਝ ਵੀ ਬਖਸ਼ੀ ਹੈ, ਇਹ ਸਭ ਤੇਰੀ ਬਖਸ਼ਿਸ਼ ਹੈ, ਇਹ ਤੇਰੀ ਰਹਿਮਤ ਹੈ। ਸਾਧ ਸੰਗਤ, ਜਦੋਂ ਵੀ ਕੋਈ ਮਨੁੱਖ ਨਿਰੰਕਾਰ ਦੀਆਂ ਦਿੱਤਾਂ ਦਾਤਾਂ ਨੂੰ ਪਾ ਕੇ ਸ਼ੁਕਰਾਨਾ ਗੁਜ਼ਾਰੇਗਾ, ਉਸ ਦਾਤਾਂ ਵਿੱਚ ਕਈ ਗੁਣਾ ਵਾਧਾ ਹੋਏ, ਤੇ ਜਿਹੜਾ ਬਈ ਉਸ ਦੀਆਂ ਦਿੱਤੀਆਂ ਦਾਤਾਂ ਨੂੰ ਪਾ ਕੇ ਸ਼ੁਕਰਾਨਾ ਨਹੀਂ ਗੁਜ਼ਾਰਦਾ, ਉਹ ਫਿਰ ਅਕਿਰਤ ਕਣ ਹੋ ਜਾਂਦਾ, ਉਹ ਸਾਈ ਨੂੰ ਨਹੀਂ ਪਾਉਂਦਾ। ਸਾਧ ਸਿੰਘ ਦੇ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਹੋ ਗਈ, ਘੋੜੀ ਰਾਜੀ ਹੋ ਗਿਆ, ਕਹਿੰਦਾ ਗਰੀਬ ਨਵਾਜ ਕੋਈ ਸੇਵਾ ਬਖਸ਼ੋ, ਦਾਤ ਬਖਸ਼ਿਸ਼ ਕਰੋ। ਸਾਹਿਬ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਘੋੜੀ ਸਾਡੀ ਗੱਲ ਮੰਨੇਗਾ? ਕਹਿੰਦਾ ਜੀ ਕਿਉਂ ਨਾ ਮੰਨ, ਆਪਨੇ ਤਾਂ ਮੇਰਾ ਕੋੜ ਦੂਰ ਕਰ ਦਿੱਤਾ, ਕੰਚਨ ਵਰਗੀ ਦੇਈ ਬਣਾ ਦਿੱਤੀ, ਹੁਣ ਤਾਂ ਤੇਰਾ ਲੂਣ ਨੂੰ ਤੇਰਾ ਸ਼ੁਕਰ ਗੁਜ਼ਾਰ ਹੈ, ਹੁਣ ਤਾਂ ਇਹ ਤਨ ਮਨ ਹੈ ਹੀ ਤੇਰਾ, ਹੁਕਮ ਕਰੋ। ਸਾਹਿਬ ਗੁਰੂ ਨਾਨਕ ਪਾਤਸ਼ਾਹ ਆਖਣ ਲੱਗੇ, ਜੇ ਤੈਨੂੰ ਕੋਈ ਪੁੱਛੇ ਵੀ ਤੈਨੂੰ ਰਾਜੀ ਕਿਹਨੇ ਕੀਤਾ? ਕਹਿੰਦਾ ਜੀ ਕੋਈ ਪੁੱਛੇਗਾ ਤੇ ਮੈਂ ਦੱਸਾਂਗਾ ਮੈਨੂੰ ਰਾਜੀ ਕਿਹਨੇ ਕੀਤਾ, ਮੈਂ ਤਾਂ ਗੱਲ ਵਿੱਚ ਟੋਲ ਪਾ ਕੇ ਉੱਚੀ ਉੱਚੀ ਕਰਕੇ ਆਖਾਂਗਾ ਮੈਨੂੰ ਗੁਰੂ ਨਾਨਕ ਨੇ ਰਾਜੀ ਕੀਤਾ। ਸਾਹਿਬ ਆਖਣ ਲੱਗੇ, ਨਹੀਂ, ਜੇ ਤੈਨੂੰ ਕੋਈ ਪੁੱਛੇ ਤੈਨੂੰ ਰਾਜੀ ਕਿਹਨੇ ਕੀਤਾ ਤਾਂ ਤੂੰ ਆਖੀ ਮੈਨੂੰ ਸੌ ਸੁਹਾਗ ਨੇ ਰਾਜੀ ਕੀਤਾ। ਸਾਧ ਸੰਗਤ, ਕੋਈ ਹੈ ਅੱਜ ਸਮੇਂ ਵਿੱਚ ਸੰਸਾਰ ਵਿੱਚ ਜੋ ਰਾਜੀ ਆਪ ਕਰੇ ਤੇ ਨਾ ਲਾਵੇ ਦੂਜੇ ਦਾ? ਇਹ ਗੁਰੂ ਨਾਨਕ ਹੀ ਕਰ ਸਕਦੇ ਸਨ। ਬੁਰੇ ਨਾਲ ਸਭ ਬੁਰੀ ਕਰੇਂਦੇ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਸਭ ਬੁਰੀ ਕਰੇਂਦੇ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਤਾਂ ਬੁਰਿਆਂ ਨਾਲ ਵੀ ਜੇ ਨੇਕੀ ਕੀਤੀ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਰੀ ਖਲਕਤ ਲੁਕਾਈ ਨੂੰ ਇਹ ਹੀ ਉਪਦੇਸ਼ ਕੀਤਾ ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾ, ਕੀ ਮਿਲੇਗਾ? ਆਖਿਆ ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ, ਸਭ ਦਾਤਾ ਮਿਲਣਗੀ। ਤਾਂ ਸਾਧ ਸੰਗਤ, ਹੁਣ ਘੋੜੀ ਜਿਸ ਰਾਹ ਥਾਣੀ ਲੰਘਦਾ ਦੁਨੀਆਂ ਪੁੱਛਦੀ ਆ ਵੀ ਤੈਨੂੰ ਰਾਜੀ ਕਿਹਨੇ ਕੀਤਾ? ਉਹਨੇ ਆਖਿਆ ਮੈਨੂੰ ਸੌ ਸੁਹਾਗਣ ਨੇ ਰਾਜੀ ਕੀਤਾ। ਇਹ ਗੱਲ ਪੁੱਜਦੀ ਪੁੱਜਦੀ ਜਿਸਲੇ ਸੌ ਸੁਹਾਗਣ ਦੇ ਕੰਨੀ ਪਈ ਤੇ ਮਨ ਵਿੱਚ ਪਿਆ ਸੋਚਦਾ, ਮਨਾ ਤੂੰ ਤਾਂ ਹੈ ਹੀ ਪਖੰਡੀ, ਤੇਰੀ ਵਿੱਚ ਏਡੇ ਤਾਕਤ ਕਿੱਥੋਂ ਕਿ ਤੂੰ ਕਿਸੇ ਨੂੰ ਰਾਜੀ ਕਰ ਸਕੇ, ਕਿਸੇ ਕੋੜੀ ਦਾ ਕੋੜ ਦੂਰ ਕਰ ਸਕੇ। ਅੱਜ ਜਾਪਦਾ ਕਿਸੇ ਨੇ ਆਪ ਇਹ ਬਖਸ਼ਿਸ਼ ਕਰਕੇ ਤੇ ਨਾਮ ਲਾਇਆ ਮੇਰਾ। ਇਹ ਗੱਲ ਜਿਸ ਵੇਲੇ ਉਹਦੇ ਕੰਨੀ ਪਈ, ਕੋੜੀ ਨੂੰ ਬੁਲਾਇਆ, ਅੰਦਰ ਲੈ ਗਿਆ, ਕਹਿੰਦਾ ਸੱਚ ਦੱਸ ਵੀ ਤੈਨੂੰ ਰਾਜੀ ਕਿਹਨੇ ਕੀਤਾ? ਨੇਤਰ ਭਰ ਆਏ ਕੋੜੀ ਦੇ, ਕਹਿੰਦਾ ਵੀ ਦੱਸਣ ਦਾ ਹੁਕਮ ਤਾਂ ਨਹੀਂ ਮੇਰੇ ਮਾਲਕ ਦਾ, ਪਰ ਪਤਾ ਨਹੀਂ ਤੇਰਾ ਨਾਮ ਜੋ ਲਾਇਆ ਸ਼ਾਇਦ ਇਹਦੇ ਵਿੱਚ ਤੇਰਾ ਕੋਈ ਭਲਾ ਹੀ ਹੋਵੇ, ਫਿਰ ਸੱਚ ਦੱਸ, ਛੇਤੀ ਦੱਸ ਵੀ ਤੈਨੂੰ ਰਾਜੀ ਕਿਹਨੇ ਕੀਤਾ? ਮੈਂ ਤਾਂ ਕਿਸੇ ਨੂੰ ਰਾਜੀ ਕਰਨ ਜੋਗਾ ਨਹੀਂ। ਨੇਤਰ ਭਰ ਆਏ ਕੋੜੀ ਦੇ, ਤੇ ਮੂੰਹੋਂ ਨਿਕਲਿਆ ਧੰਨ ਗੁਰੂ ਨਾਨਕ। ਇੱਕ ਵਾਰੀ ਤੁਸੀਂ ਵੀ ਉਚਾਰਨ ਕਰੋ ਤੇ ਆਖੋ ਧੰਨ ਗੁਰੂ ਨਾਨਕ। ਕਹਿੰਦਾ ਵੀ ਹੁਣ ਨਾਲ ਲੈ ਚੱਲ ਸਨ, ਤੇਰੇ ਤਾਂ ਤਨ ਦਾ ਕੋੜ ਦੂਰ ਹੋਇਆ, ਮੈਂ ਸਿਰਫ ਤਨ ਦਾ ਕੋੜੀ ਨਹੀਂ ਮੈਂ ਮਨ ਦਾ ਵੀ ਕੋੜੀ। ਅੱਗੇ ਅੱਗੇ ਸੌ ਸੁਹਾਗਣ ਉਹ ਫਕੀਰ ਨਾਲ ਸਾਰੀ ਖਲਕਤ ਕਿੱਥੇ ਆਣ ਪਹੁੰਚੇ ਜਿੱਥੇ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਟਿਕ ਰਹੇ ਸਨ। ਮਰਦਾਨੇ ਦੀ ਨਿਗਾਹ ਪੈ ਗਈ, ਦੂਰੋਂ ਤੱਕਿਆ, ਕਹਿੰਦਾ ਗਰੀਬ ਨਵਾਜ ਆ ਦੇਖੋ ਕਿਤਨੀ ਦੁਨੀਆ ਆ ਰਹੀ ਹੈ। ਬਾਬੇ ਆਖਿਆ ਮਰਦਾਨੇ ਆ ਇਹ ਉਹੀ ਸੌ ਸੁਹਾਗਣ ਕੱਲ ਜੀ ਦੇ ਡੇਰੇ ਤੇ ਗਏ ਸਨ।
ਗਰੀਬ ਨਵਾਜ ਤੇਰੀਆਂ ਤੂੰ ਜਾਣ। ਆਇਆ ਜਿਸਲੇ ਸੌ ਸਵਾਗਣ ਤੇ ਗੁਰੂ ਨਾਨਕ ਪਾਤਸ਼ਾਹ ਦਾ ਕੀਤਾ ਦਰਸ਼ਨ, ਸਾਧ ਸੰਗਤ ਇਸ ਸਰੀਰ ਨੂੰ ਪਾਪ ਛੱਡ ਗਏ, ਮਨ ਨਿਰਮਲ ਹੋ ਗਿਆ। ਹਜ਼ੂਰ ਦੇ ਚਰਨਾਂ ਤੇ ਟਹਿ ਕੇ ਬੇਨਤੀ ਕਰਦਾ, ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ, ਮੇਰੇ ਤੇ ਤਰਸ ਕਰ, ਮੈਂ ਬੜੇ ਪਾਪ ਕੀਤੇ ਆ, ਬੜਾ ਗੁਨਾਹਗਾਰ ਹਾਂ, ਪਾਪੀ ਹਾਂ, ਪਾਮਰ ਹਾਂ। ਬਾਬੇ ਆਖਿਆ ਬਖਸ਼ਣ ਵਾਸਤੇ ਤਾਂ ਆਇਆ, ਇੰਨੀ ਦੂਰੋਂ ਜੋ ਚੱਲ ਕੇ ਆਏ ਹਾਂ ਬਖਸ਼ਣ ਵਾਸਤੇ ਤਾਂ ਆਇਆ। ਕਹਿੰਦਾ ਗਰੀਬ ਨਵਾਜ ਹੁਣ ਕਿਰਪਾ ਕਰੋ, ਬਖਸ਼ਿਸ਼ ਕਰੋ ਮੇਰੇ ਉੱਤੇ, ਮੇਰੇ ਗੁਨਾਹ ਬਖਸ਼ਿਓ। ਬਾਬੇ ਆਖਿਆ ਬਖਸ਼ਿਆ। ਕਹਿਣ ਲੱਗੇ ਸੌ ਸੁਹਾਗਣ, ਅੱਗੇ ਤਾਂ ਪੂਰਨਮਾਸ਼ੀ ਦੀ ਰਾਤ ਤੇਰੇ ਸੇਜਾ ਤੇ ਸੌ ਨਹੀਂ ਸੀ ਨਾ ਆਉਂਦਾ, ਪਰ ਅੱਜ ਤੋਂ ਪੂਰਨਮਾਸ਼ੀ ਦੀ ਰਾਤ ਤੇਰੀ ਸੇਜਾ ਤੇ ਸੌ ਆਇਆ ਕਰੇਗਾ। ਸਾਧ ਸੰਗਤ ਰੋ ਪਿਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਜਦੋਂ ਵੀ ਆਉਣਾ ਤੁਸੀਂ ਮੇਰੇ ਸੇਜਾ ਤੇ ਆਉਣਾ, ਹੁਣ ਕਿਹੜੀ ਸੌ ਨੇ ਆਉਣਾ, ਹੁਣ ਤਾਂ ਜਦ ਵੀ ਅੱਖਾਂ ਵਿਚ ਵੀ ਤੇਰਾ ਵਾਸਾ ਹੈ, ਹਿਰਦੇ ਵਿਚ ਵੀ ਤੇਰਾ ਵਾਸਾ ਹੈ। ਇੱਥੇ ਸੌ ਸੁਹਾਗਣ ਫਕੀਰ ਸਾਰੀ ਖਲਕਤ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਟੱਠੀ ਹੋਈ ਹੈ, ਤੇ ਅੱਜ ਇਸ ਫਕੀਰ ਦੀ ਮਹਿਮਾ ਨੂੰ ਸਾਹਿਬਾਂ ਨੇ ਚਾਰ ਚੰਨ ਲਾ ਦਿੱਤੇ, ਬਖਸ਼ਿਸ਼ ਕਰ ਦਿੱਤੀ, ਉਹ ਰਹਿਮਤਾਂ ਬਖਸ਼ੀਆਂ ਤੇ ਆਖਿਆ, ਸੱਚ ਦਾ ਉਪਦੇਸ਼ ਦੇ ਕੇ ਆਖਿਆ ਵੀ ਸਭ ਨੂੰ ਸੱਚ ਦੇ ਨਾਲ ਜੋੜਿਆ ਕਰ, ਸਾਰਿਆਂ ਨੂੰ ਉਸ ਅਕਾਲ ਪੁਰਖ ਦਾ ਨਾਮ ਜਪਾਇਆ ਕਰ, ਪਰ ਉਪਕਾਰ ਦਾ ਜੀਵਨ ਜੀਵਿਆ ਕਰ। ਹੁਣ ਸਾਰੀ ਖਲਕਤ ਗੁਰੂ ਨਾਨਕ ਦੇ ਚਰਨਾਂ ਤੇ ਝੁਕੀ ਹੋਈ ਹੈ ਤੇ ਕੀ ਪੜ ਰਹੇ ਹਨ।

ਭਾਈ ਸਾਰਾ ਦਿਨ ਅੱਖਾਂ ਵਹਿੰਦੀਆਂ ਰਹਿੰਦੀਆਂ ਨੇ, ਥੱਕਦੀਆਂ ਹੀ ਨਹੀਂ। ਪਰ ਕਿਤੇ ਗੁਰੂ ਕੇ ਦਰਸ਼ਨ ਕਰਨੇ ਪੈ ਜਾਣ, ਗੁਰਦੁਆਰੇ ਜਾਣਾ ਪੈ ਜਾਵੇ, ਕੰਨਾਂ ਨੂੰ ਕਿਤੇ ਕੀਰਤਨ ਸੁਣਨਾ ਪੈ ਜਾਵੇ, ਉਕਸਾ ਜਾਣਗੇ ਤੇ ਚੁਗਲੀ ਨਿੰਦਾ ਵਾਲੇ ਪਾਸੇ ਦੌੜਦੇ ਨੇ। ਭਾਈ ਸਾਹਿਬ ਕਹਿੰਦੇ ਨੇ ਦਰਸ਼ਨਾਂ ਨੂੰ ਕਿਤੇ ਵਾਹਿਗੁਰੂ ਜਪਣਾ ਪੈ ਜਾਏ ਤੇ ਪਤਾ ਨਹੀਂ ਕੀ ਹੋ ਜਾਂਦਾ, ਤੇ ਜੇ ਸਾਰਾ ਦਿਨ ਇਹਨੂੰ ਛਕਾਉਂਦੇ ਰਹੀਏ ਤੇ ਥੱਕਦੀ ਕੋਈ ਨਹੀਂ। ਹਾਂ, ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਸਾਹਿਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਤੇ ਜੇ ਜ਼ਿੰਦਗੀ ਚ ਸਫਲ ਹੋਣਾ ਚਾਹੁੰਦਾ, ਜ਼ਿੰਦਗੀ ਚ ਪ੍ਰਫੁੱਲਤ ਹੋਣਾ ਚਾਹੁੰਦਾ ਤੇ ਇੱਕ

0: Tanrı sensin dedi. Tanrı'nın sesi de parça dedi. Ağuşu rahmet bir verdi. Guru Ramda sesi parça dedi. Tanrı'nın sesi rağ. Nat na ram hala çoğsa. Aklı torta bıra okar ağa yapar tabi. Guru Mukhandi. Kirpa nal, inspiration nal, gağ ho jayega. Aur nal nal tute, bis. ਕੀ ਹੋਣੀ ਹੈ ਦੋ ਦਿਨ ਤੋਂ ਹੁਕਮ ਕਰਦੇ ਰਹੇ ਤੇ ਤੁਮਾਰੇ ਗਾਉਣੀ ਹੈ ਤੁਮਾਰੇ ਗਾਉਣੀ ਹੈ ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਰਾਗ ਵੀ ਔਖਾ ਤੇ ਤਾਲ ਵੀ ਔਖੀ ਹੈ ਤੋ ਖੈਰ ਮੈਂ ਸਮਝਦਾ ਹਾਂ ਇਹ ਰਾਜਾ ਸਾਹਿਬ ਜੀ ਮਹਾਂਪੁਰਸ਼ ਨਾਮ ਕਰਨ ਵਾਲੇ ਔਰ ਤੁਹਾਨੂੰ ਵੀ ਸੱਚੇ ਪਾਤਸ਼ਾਹ ਦੀ ਰਾਮਤ ਹੈ ਜਿਸ ਤਰ੍ਹਾਂ ਦਾਸ ਕਰਦੇ ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ ਕਿ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ ਅੱਠ ਦਿਨ ਹੀ ਚੱਲਦਾ ਹੁੰਦਾ ਸੀਗਾ ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ ਪਰ ਰਾਜਾ ਸਾਹਿਬ ਦੀ ਆਪਣੀ ਰਾਮਤ ਬਰਸਦੀ ਦੇਖੋ ਕਿ ਇਹ ਰੋਜ਼ ਰੋਜ਼ ਵੱਧਦਾ ਜਾ ਰਿਹਾ ਤਾਂ ਜੇ ਨੌ ਦਿਨ ਤੋਂ ਇਹ ਹੋ ਜਾਣਾ ਜਦ ਤੱਕ ਸੰਪੂਰਨਤਾ ਹੋਣੀ ਸਤਿਗੁਰੂ ਦੇ ਦਰੋਂ ਪਰੋਂ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ ਰਾਮਤਾਂ ਕਰੇ ਤਾਂ ਕਿ ਸ਼ਬਦ ਇਸ ਤਰ੍ਹਾਂ ਗਾਇਆ ਜਾ ਸਕੇ ਪਰ ਪੇਸ਼ਤਰ ਮੈਂ ਸਾਰੇ ਸੰਤਾਂ ਨੂੰ ਖੇਚਲ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਿਰ ਆਵਾਜ਼ੀ ਭਰਪੂਰ ਤੌਰ ਤੇ ਉਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਪਰ ਵੀਰ ਤੋਂ ਪਿੱਛੇ ਪਿੱਛੇ ਸੰਗਤ ਨੂੰ ਵੀ ਮੇਰੀ ਇੱਦਾਂ ਹੀ ਬੇਨਤੀ ਹੈ ਸਾਧ ਸੰਗਤ ਜੀ ਸਾਰੇ ਉਚਾਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਨਾਰਾਇਣ ਤੁਮਾਰ ਅੰਦਰ ਜੀ

ਇਹ ਹਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਜਿੱਥੇ ਤੁਸੀਂ ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਕੀਰਤਨੀਆਂ ਪਾਸੋਂ ਆਨੰਦ ਮਾਣਿਆ, ਉਹ ਵੀ ਇਸ ਸੋਸਾਇਟੀ ਦੇ ਖਜ਼ਾਨਚੀ ਹਨ ਅਤੇ ਬੜੇ ਪਿਆਰ ਦੇ ਨਾਲ ਕੀਰਤਨ ਕਰ ਰਹੇ ਹਨ। ਸ਼ੁਕਰਾਨੇ ਦਾ ਕਾਰਜ ਆਇਆ ਸਗਲਾਰਾ, ਸੱਚਮੁੱਚ ਜੇ ਕੋਈ ਮਨ ਜੋੜ ਕੇ ਅੱਜ ਕੀਰਤਨ ਸੁਣ ਲਵੇਗਾ, ਗੁਰੂ ਉਹਦੇ ਸਾਰੇ ਹੀ ਕਾਰਜ ਸਿੱਧ ਕਰੇਗਾ। ਆਓ ਸਰਵਨ ਕਰੋ।

ਮਨ ਕਰਦਾ ਇਹ ਪਵਿੱਤਰ ਸ਼ਬਦ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਜਦ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਫਿਰ ਸਤਿਗੁਰ ਨੇ ਅਰਦਾਸ ਸੁਣੀ ਜਿਹੜਾ ਅਰਦਾਸ ਸੁਣਦਾ ਹੈ ਜਿਹੜਾ ਆਪਣੇ ਸਿੱਖ ਦੀ ਲਾਜ ਰੱਖਦਾ ਹੈ ਫਿਰ ਉਹਦੇ ਚਰਨ ਧੋ ਕੇ ਪੀੜ ਨੂੰ ਕਿਉਂ ਨਾ ਮਨ ਕਰੇ ਕਈ ਕਹਿੰਦੇ ਨੇ ਅਰਦਾਸ ਕੀਤੀ ਪਰ ਅਰਦਾਸ ਪੂਰੀ ਨਹੀਂ ਹੋਈ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾਵਾਕ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਅਰਦਾਸ ਕਦੀ ਬਿਰਥੀ ਨਹੀਂ ਜਾਂਦੀ ਸ੍ਰੀ ਅਨੰਦਪੁਰ ਸਾਹਿਬ ਹਜ਼ਾਰਾਂ ਸੰਗਤਾਂ ਦਰਸ਼ਨਾਂ ਵਾਸਤੇ ਆਉਂਦੀਆਂ ਹਨ ਇਹਨਾਂ ਸੰਗਤਾਂ ਦੇ ਵਿੱਚ ਇੱਕ ਪਤੀ ਪਤਨੀ ਔਰ ਇੱਕ ਇਹਨਾਂ ਦੀ ਛੋਟੀ ਬੱਚੀ ਉਹ ਵੀ ਆਏ ਹਨ ਇੱਕ ਮਹੀਨਾ ਸ੍ਰੀ ਅਨੰਦਪੁਰ ਸਾਹਿਬ ਰਹੇ ਇਸ ਬੱਚੀ ਦੇ ਮਾਤਾ ਪਿਤਾ ਤੇ ਚਲੇ ਗਈ ਪਰ ਇਹ ਨਾ ਗਈ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਿਲ ਮਾਤਾ ਸਾਹਿਬ ਦੇਵਾਂ ਦੇ ਕੋਲ ਇਹ ਬੱਚੀ ਰਹਿਣ ਲੱਗ ਪਈ ਸਮਾਂ ਬੀਤਿਆ ਵਿਸਾਖੀ ਵਾਲੇ ਦਿਨ ਕੇਸਗੜ੍ਹ ਦੀ ਪਵਿੱਤਰ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ ਇਸ ਬੱਚੀ ਨੇ ਵੀ ਅੰਮ੍ਰਿਤ ਛਕਿਆ ਪਹਿਲਾ ਨਾਮ ਬਸੰਤ ਲਤਾ ਸੀ ਅੰਮ੍ਰਿਤ ਛਕਿਆ ਤੇ ਬਸੰਤ ਕੌਰ ਬਣ ਗਈ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਜਿਸ ਵਕਤ ਘੇਰਾ ਪਿਆ ਔਰ ਗੁਰੂ ਸਾਹਿਬਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਜਿਸ ਵਕਤ ਛੱਡਿਆ ਸਰਸਾ ਨਦੀ ਪਾਰ ਕੀਤੀ ਸਰਸਾ ਨਦੀ ਪਾਰ ਕੀਤਾ ਗੁਰੂ ਸਾਹਿਬਾਂ ਦਾ ਸਾਰਾ ਵਹੀ ਇੱਥੇ ਆ ਕੇ ਵਿਛੜ ਗਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਤੇ 40 ਦੇ ਕਰੀਬ ਸਿੱਖ ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਇੱਕ ਪਾਸੇ ਸਾਰਾ ਪਰਿਵਾਰ ਔਰ ਸਿੱਖ ਵਿਛੜ ਗਏ ਇਹ ਸਮੇਂ ਜਿਹੜੀ ਇਹ ਬਸੰਤ ਕੌਰ ਸੀ ਇਹਦੇ ਹੱਥ ਵਿੱਚ ਵੀ ਨੰਗੀ ਕਿਰਪਾਨ ਹੈ ਕਮਰ ਕੱਸਾ ਕੀਤਾ ਹੈ ਇਹ ਵੀ ਆਪਣੇ ਸਿੰਘ ਵੀਰਾਂ ਦੇ ਨਾਲ ਦੁਸ਼ਮਣਾਂ ਨਾਲ ਲੜਦੀ ਹੋਈ ਨਦੀ ਪਾਰ ਕਰਦੀ ਹੈ ਠੋਕਰ ਲੱਗੀ ਥੱਲੇ ਡਿੱਗ ਪਈ ਸਿਪਾਹੀ ਪਕੜ ਕੇ ਸਮੁੰਦ ਖਾਨ ਦੇ ਕੋਲ ਲੈ ਗਏ ਸਮੁੰਦ ਖਾਨ ਨੇ ਕਿਹਾ ਬਸੰਤ ਕੌਰ ਨਾ ਤੇਰਾ ਕਲਗੀਆਂ ਵਾਲਾ ਇੱਥੇ ਆਉਣਾ ਨਾ ਕੋਈ ਤੇਰਾ ਸਿੱਖ ਭਰਾ ਮੇਰੀ ਬੇਗਮ ਬਣ ਜਾ ਰਾਜ ਕਰੇਗੀ ਪਰ ਬਸੰਤ ਕੌਰ ਨੇ ਕਿਹਾ ਸਮੁੰਦ ਖਾਨ ਮੈਂ ਕਲਗੀਆਂ ਵਾਲੇ ਪਿਤਾ ਦਾ ਅੰਮ੍ਰਿਤ ਛਕਿਆ ਮੈਂ ਪ੍ਰਣ ਕੀਤਾ ਦੁਨੀਆਂ ਵਿੱਚ ਮੇਰਾ ਕੋਈ ਪਤੀ ਨਹੀਂ ਹੋਵੇਗਾ ਆਪਣਾ ਜੀਵਨ ਕਲਗੀਆਂ ਵਾਲੇ ਪਿਤਾ ਦੇ ਲੇਖੇ ਲਾ ਦਿੱਤਾ ਹੈ ਬਸੰਤ ਕੌਰ ਨੂੰ ਕੈਦ ਕੀਤਾ ਗਿਆ ਤਸੀਹੇ ਦਿੱਤੇ ਲਾਲਚ ਦਿੱਤੇ ਪਰ ਬਸੰਤ ਕੌਰ ਡੋਲੀ ਨੇ ਅਖੀਰ ਇੱਕ ਕੈਦ ਖਾਨੇ ਵਿੱਚ ਬਸੰਤ ਕੌਰ ਨੂੰ ਕੈਦ ਕੀਤਾ ਗਿਆ ਸਮੁੰਦ ਖਾਨ ਉਸ ਕੈਦ ਖਾਨੇ ਵਿੱਚ ਆਇਆ ਬਸੰਤ ਕੌਰ ਨੂੰ ਕਹਿਣ ਲੱਗਾ ਬਸੰਤ ਕੌਰ ਤੇਰਾ ਕਲਗੀਆਂ ਵਾਲਾ ਗੁਰੂ ਚਮਕੌਰ ਦੀ ਗੜੀ ਵਿੱਚ ਮਾਰਿਆ ਗਿਆ ਹੁਣ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਸਮੁੰਦ ਖਾਨ ਅੱਗੇ ਹੋਇਆ ਬਾਹਾਂ ਫੈਲਾਈਆਂ ਹਨ ਬਸੰਤ ਕੌਰ ਨੂੰ ਪਕੜਨ ਵਾਸਤੇ ਪਰ ਬਸੰਤ ਕੌਰ ਥੜੇ ਤੋਂ ਇਕਦਮ ਉੱਠ ਕੇ ਖਲੋਈ ਗਰਜ ਕੇ ਕਹਿਣ ਲੱਗੀ ਉਹ ਦੁਸ਼ਟਾ ਪਰਾਂ ਹੋ ਜਾ ਉਹ ਦੇਖ ਮੇਰਾ ਕਲਗੀਆਂ ਵਾਲਾ ਪਿਤਾ ਆ ਗਿਆ ਜਦ ਕਿਹਾ ਉਹ ਦੇਖ ਮੇਰਾ ਕਲਗੀਆਂ ਵਾਲਾ ਪਿਤਾ ਆ ਗਿਆ ਉਸ ਵਕਤ ਬਸੰਤ ਕੌਰ ਨੂੰ ਪ੍ਰਤੱਖ ਦਰਸ਼ਨ ਉਸ ਕੈਦ ਖਾਨੇ ਵਿੱਚ ਹੋ ਰਹੇ ਹਨ ਤੇ ਸਮੁੰਦ ਖਾਨ ਮਾਨੋ ਪੱਥਰ ਦਾ ਬੁੱਤ ਹੋ ਗਿਆ
हिल जुल नहीं सी सकदा। फिर इसने बेनती की, बसंत कौर मैनू बख्श दे, मैं भुल गया। ते बसंत कौर ने कहा, खिमा मंगनी है ते मेरे कलगियां वाले पिता कोलू मंग। फिर इस मुंद खान ठीक होया, बसंत कौर दे पैरां ते मथा टेकया, एक महीना कोल रख के सेवा कीती। जद धन गुरु गोबिंद सिंह जी महाराज लखी जंगल पहुंचे, फिर बसंत कौर नू 100 सवारां दे नाल सतगुरां दे कोल भेजिया। सास यह है अरदास और गुरु दे प्यार दी शक्ति। आओ आपां भी गुरु ते भरोसा रखिए, हर दुख वेले सतगुरु साडी भी इस तरह सहायता करे।

ਸਤ ਸੰਗਤ ਵਿੱਚ ਬਹਿ ਕੇ ਜਪਣ ਦਾ ਕਿਤਨਾ ਲਾਭ ਹੈ। ਸਾਧੂ ਦੀ ਸੰਗਤ, ਜਪਣ ਵਾਲਿਆਂ ਦੀ ਸੰਗਤ ਵਿੱਚ ਬਹਿ ਕੇ ਜਪੇਗਾ ਤਾਂ ਤੈਨੂੰ ਏਡੀਆਂ ਕਾਲਨਾ ਨਹੀਂ ਕਾਲਣ ਦੀ ਲੋੜ। ਕੋਈ ਕਰਮ ਕਾਂਡ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਕਿਉਂਕਿ ਸੰਤ ਕੇ ਸੰਗ ਨਹੀਂ ਕਿਸ ਘਾਲ। ਜਦੋਂ ਸਾਧ ਕੇ ਸੰਗ ਨਹੀਂ ਕਿਸ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਂਪੁਰਖਾਂ ਦੇ ਸਤ ਸੰਗਤ ਦੇ ਦਰਸ਼ਨ ਕਰਕੇ ਵੀ ਪਾਪਾਂ ਦੀ ਮੈਲ ਕੱਟੀ ਜਾਂਦੀ ਹੈ, ਮਨ ਜੁੜ ਜਾਂਦਾ ਗੁਰੂ ਦੇ ਚਰਨਾਂ ਵਿੱਚ। ਜਿਸ ਤਰ੍ਹਾਂ ਆਖਿਆ, ਤਿਨਾਂ ਦੇਖ ਮਨ ਚਾਉ ਉੱਠਣ ਦਾ। ਜੁੜਿਆ ਹੋਇਆਂ ਦੇ ਦਰਸ਼ਨ ਕਰਕੇ ਮਨ ਆਪਣਾ ਵੀ ਗੁਰੂ ਚਰਨਾਂ ਵਿੱਚ ਜੁੜ ਜਾਂਦਾ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਭਾਈ ਸਾਧ ਕੈ ਸੰਗ ਨਹੀਂ ਕਿਸੇ ਕਾਲ, ਤੈਨੂੰ ਦੋਤੀਆਂ ਕਾਲਨਾ ਨਹੀਂ ਕਾਲਨੀਆਂ ਪੈਣਗੀਆਂ, ਸੰਗਤ ਦੇ ਦਰਸ਼ਨ ਕਰਕੇ ਵੀ ਤੂੰ ਨਿਹਾਲ ਹੋ ਜਾਏਗਾ। ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਆਂ ਉਆਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲ। ਇਹ ਲੋਕ ਵੀ ਸੁਖੀ ਹੁੰਦਾ ਹੈ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਅਸੀਂ ਨਿਰੰਕਾਰ ਦੇ ਚਰਨਾਂ ਤੋਂ ਵਿਛੜੇ ਹੋਏ ਹਾਂ ਤੇ ਜਪਣ ਵਾਲਿਆਂ ਦੀ ਸੰਗਤ ਜਦੋਂ ਮਿਲ ਜਾਵੇ ਤਾਂ ਸਾਡਾ ਮਨ ਜੁੜ ਜਾਂਦਾ ਹੈ। ਭਾਵ ਵਿਛੜਿਆ ਹੋਇਆ ਗੁਰੂ ਦੇ ਚਰਨਾਂ ਨੂੰ ਮਿਲ ਪੈਂਦਾ ਹੈ। ਸਾਧ ਸੰਗਤ ਬੋਲੋ ਸ੍ਰੀ, ਤੇ ਫਿਰ ਜੋ ਇੱਛਾ ਸੋਈ ਫਲ ਪਾਵੇ। ਜਿਸ ਨੇ ਵੀ ਫਿਰ ਭਾਈ ਨਿਰੰਕਾਰ ਦੀ ਸੱਚੀ ਦਰਗਾਹ ਵਿੱਚੋਂ ਮੰਗਿਆ, ਫਿਰ ਉਸਦੀ ਭਾਵਨਾ ਪੂਰੀ ਹੋਈ ਹੈ। ਉਹ ਕਦੇ ਇਸ ਦਰ ਤੋਂ ਖਾਲੀ ਨਹੀਂ ਮੁਰਿਆ। ਅਨੇਕਾਂ ਮਿਸਾਲਾਂ ਹਨ, ਕੋਟ ਅਪਰਾਧੀ ਸੰਤ ਸੰਗ ਉਧਰੇ, ਕਰੋੜਾਂ ਅਪਰਾਧੀਆਂ ਦਾ ਉਧਾਰ ਹੋ ਗਿਆ ਸਤ ਸੰਗਤ ਵਿੱਚ ਆ ਕੇ। ਤੇ ਫਿਰ ਜਿਹੜੀ ਵਸਤੂ ਕਿਸੇ ਨੇ ਮੰਗੀ, ਉਹ ਦਾਤ ਹੀ ਨਹੀਂ ਮਿਲੀ, ਦਾਤਾਂ ਏਡੀਆਂ ਮਿਲ ਗਈਆਂ ਕਿ ਸਭੇ ਥੋਕ ਪ੍ਰਾਪਤੇ। ਥੋਕ ਦਾਤਾਂ ਮਿਲ ਗਈਆਂ, ਅੱਗੋਂ ਵੰਡਣ ਵਾਲੇ ਬਣ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ

ਸਤ ਸੰਗਤ ਵਿੱਚੋਂ ਸਭ ਕੁਛ ਮਿਲਦਾ। ਕਈ ਵੇਰਾਂ ਮਨੁੱਖ ਦਾਤਾਂ ਪਾ ਕੇ ਦਾਤਾਰ ਨੂੰ ਭੁਲਾ ਦਿੰਦਾ ਤਾਂ ਗੱਲ ਬਣਦੀ ਨਹੀਂ, ਜੀਵਨ ਸੁਖੀ ਨਹੀਂ ਰਹਿੰਦਾ। ਆਖਿਆ ਜੇ ਤੂੰ ਦਾਤਾਰ ਨੂੰ ਪਾ ਲਵੇਂ ਤੇ ਫਿਰ ਤੈਨੂੰ ਦਾਤਾਂ ਮੰਗਣ ਦੀ ਲੋੜ ਹੀ ਨਾ ਰਹੇਗੀ। ਜੇ ਦਾਤਾਰ ਆਪ ਆ ਗਿਆ, ਪਾਤਸ਼ਾਹਾਂ ਦਾ ਪਾਤਸ਼ਾਹ ਆਪ ਆ ਜਾਵੇ ਤਾਂ ਉਸ ਦੇ ਖਜ਼ਾਨੇ ਪਿੱਛੇ ਨਹੀਂ ਰਹਿ ਜਾਂਦੇ, ਉਹ ਤਾਂ ਉਹਦੀ ਮੁੱਠੀ ਵਿੱਚ ਹਨ, ਜਿਹਨੂੰ ਮਰਜ਼ੀ ਇਹ ਦੇ ਸਕਦਾ। ਇਸ ਲਈ ਤੂੰ ਦਾਤਾਂ ਨਾ ਮੰਗ, ਤੂੰ ਦਾਤਾਰ ਨੂੰ ਮੰਗ ਲੈ। ਤੇ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ ਉਹ ਫਿਰ ਅਨੇਕਾਂ ਨੂੰ ਦੇਣ ਵਾਲੇ ਬਣ ਗਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਵੇਂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਜੋ ਇੱਛਾ ਸੋਈ ਫਲ ਪਾਵੇ, ਸਾਧ ਕੇ ਸੰਗ ਨਾ

ਸਤ ਸੰਗਤ ਨਾ ਮਿਲੇ, ਸ਼ਾਕਤ ਪੁਰਸ਼ਾਂ ਦੀ ਸੰਗਤ ਮਿਲ ਜਾਵੇ, ਤਾਂ ਜਿਤਨੇ ਮਨੁੱਖ ਦੇ ਸ਼ੁਭ ਕਰਮ ਹੁੰਦੇ ਹਨ ਉਹ ਨਸ਼ਟ ਹੋ ਜਾਂਦੇ ਹਨ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਇੱਕ ਸੇਵਕ ਆਇਆ ਕਰਦਾ ਸੀ, ਰੋਜ਼ ਨਿਤਾ ਪ੍ਰਤੀ ਇਸਨੇ ਆਉਣਾ, ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬਾਣੀ ਸ਼ਰਵਣ ਕਰਕੇ ਜਾਣਾ। ਇਹਦੇ ਨਾਲ ਇੱਕ ਹੋਰ ਮਨੁੱਖ ਆਇਆ ਕਰਦਾ ਸੀ, ਉਹ ਮਾੜੇ ਪਾਸੇ ਵੱਲ ਮੁੜ ਜਾਇਆ ਕਰੇ, ਘਰੋਂ ਤਾਂ ਦੋਨੋਂ ਇਕੱਠੇ ਨਿਕਲਣੇ ਤੇ ਕਹਿਣਾ, ਲੈ ਭਾਈ ਮਿੱਤਰਾ, ਮੇਰਾ ਰਸਤਾ ਤਾਂ ਕੋਈ ਹੋਰ ਹੈ, ਤੂੰ ਜਾ ਸਤਸੰਗਤ ਵਿੱਚ ਜਾਣਾ ਤਾਂ ਮੈਨੂੰ ਸਤਸੰਗਤ ਵਿੱਚ ਕੀ ਮਿਲ ਜਾਏਗਾ, ਉਚਾਰਨ ਕਰੋ ਸ੍ਰੀ। ਮਨ ਵਿੱਚ ਵਿਚਾਰ ਕੀਤੀ, ਬਈ ਇਹ ਸਤਸੰਗਤ ਨਹੀਂ ਕਰਦਾ, ਮਾੜੇ ਪਾਸੇ ਜਾਂਦਾ, ਕਾਰ ਵਿਹਾਰ ਘਰਾਂ ਦੇ ਸੁੱਖ ਕਾਫੀ ਇਸ ਨੂੰ ਪ੍ਰਾਪਤ ਹਨ, ਤੇ ਮੈਂ ਸਤਸੰਗਤ ਵੱਲ ਜਾਂਦਾ ਹਾਂ।

0: ਇੱਕ ਵਾਰੀ ਪਿਆਰ ਨਾਲ ਸਤਿਗੁਰੂ ਮਹਾਰਾਜ ਨਮਸਕਾਰ ਕਰਦੇ, ਪਿਆਰ ਨਾਲ ਗੱਜ ਕੇ ਫਤਿਹ ਗਜਾਈਏ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ 'ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ। ਪਿਆਰ ਨਾਲ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ, ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜੈਂਡਸ ਆਫ ਫੋਰਸ, ਐਂਡ ਆਈ ਥਿੰਕ ਆਮ ਦਾ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਉਹ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਸ। ਹੇ ਠਾਕੁਰ, ਹਾਂ ਦਾਸ ਆਮ ਯੂ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਰਿਕੁਆਇਰ ਨੋ ਕੁਆਲਿਟੀਜ਼, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਜ, ਗਿਵ ਮੀ ਦਾ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ

ਤੈਨੂੰ ਕੋਈ ਰਸਤੇ ਵਿੱਚ ਮਿਲੇ, ਕੋਈ ਤੇਰਾ ਮਿੱਤਰ, ਕੋਈ ਯਾਰ, ਕੋਈ ਸੰਬੰਧੀ, ਤਾਂ ਤੂੰ ਹੱਥ ਜੋੜ ਕੇ ਉਹਨੂੰ ਕਹਿਣਾ ਹੈ ਨਮਸਤੇ। ਪਰ ਕਈ ਵਾਰੀ ਦੇਖੀਦਾ ਨਮਸਤੇ ਦਾ ਮਤਲਬ ਇਹ ਹੁੰਦਾ ਕਿ ਅਗਲੇ ਨੂੰ ਨਮਸਕਾਰ ਕਰਨੀ, ਅਗਲੇ ਦੇ ਸਾਹਮਣੇ ਨਿਆਉਣਾ, ਅਗਲੇ ਦਾ ਸਤਿਕਾਰ ਕਰਨਾ।

ਸੰਬੰਧੀਆਂ ਨੂੰ ਤਾਂ ਨਮਸਤੇ ਕਹਿੰਦੇ, ਉਹਨਾਂ ਦੇ ਅੱਗੇ ਤਾਂ ਸਿਰ ਝੁਕਾਉਂਦਾ ਹੈ, ਪਰ ਪਰਮੇਸ਼ਰ ਅੱਗੇ ਸਿਰ ਨਹੀਂ ਝੁਕਾਉਂਦਾ। ਇਹ ਸੰਬੰਧੀ, ਰਿਸ਼ਤੇਦਾਰ, ਇਹ ਇਨਸਾਨ ਜਿਨ੍ਹਾਂ ਦੇ ਅੱਗੇ ਤੂੰ ਝੁਕਣਾ ਹੈ, ਇਹ ਤਾਂ ਕਿਸੇ ਵੇਲੇ ਵੀ ਸਾਥ ਛੱਡ ਜਾਣਗੇ। ਇਸ ਕਰਕੇ ਸਤਿਕਾਰ ਜ਼ਰੂਰ ਕਰ ਸਾਰਿਆਂ ਦਾ, ਪਰ ਅਸਲੀ ਨਮਸਕਾਰ, ਅਸਲੀ ਨਮਸਤੇ ਪਰਮੇਸ਼ਰ ਦੇ ਚਰਨਾਂ ਵਿੱਚ ਕਰ। ਕਿਉਂ ਕਿ ਉਹ ਹਰੀ ਜਿਹੜਾ ਹੈ, ਜਿਹਨੂੰ ਤੂੰ ਨਮਸਤੇ ਕਰਨੀ ਹੈ, ਜਿਹਨੂੰ ਨਵੇਂ ਮੱਥਾ ਟੇਕਣਾ ਹੈ, ਜੇ ਤੂੰ ਹਰੀ ਹਰੀ ਜਪੇਗਾ ਤੇ ਤੇਰੇ ਜਿਹੜੇ ਦੁੱਖ ਨੇ ਉਹ ਸਾਰੇ ਦੂਰ ਹੋ ਜਾਣਗੇ। ਇਸ ਕਰਕੇ ਆ ਪਰਮੇਸ਼ਰ ਦੀ ਅੱਗੇ

ਉਹਨੂੰ ਜਪਾਇਆ ਕਰਦੀ ਸੀ, ਆਪ ਜਪਿਆ ਕਰਦੀ ਸੀ। ਅੰਤ ਵੇਲਾ ਆਇਆ, ਸੱਪ ਪਿੰਜਰੇ ਵਿੱਚ ਬਹਿ ਗਿਆ। ਪਹਿਲਾਂ ਉਸਨੇ ਤੋਤੇ

ਨਾਲ ਘਾਤ ਨੀ ਕਪਟੇ ਭਰੀ ਉਹ ਪੋਤਨਾ ਕਪਟ ਦੀ ਭਰੀ ਹੋਈ ਆਈ ਮਾਰਨ ਵਾਸਤੇ ਕ੍ਰਿਸ਼ਨ ਭਗਵਾਨ ਨੂੰ।

ਪਰ ਉਸ ਨੂੰ ਮਾਣ ਸੀ ਕਿ ਮੈਂ ਸਾਰੀ ਪ੍ਰਿਥਵੀ ਦੀ ਪਰਿਕਰਮਾ ਕਰ ਲੈਣੀ। ਇਸ਼ਾਰਾ ਹੋਇਆ ਇਹ ਸਾਰੇ ਰਾਜੇ ਮਹਾਰਾਜੇ ਬਹਾਦਰ ਆਪਣੇ ਰੱਥ ਘੋੜੇ ਦੌੜਾਉਣ ਲੱਗ ਪਏ। ਸਾਰਿਆਂ ਤੋਂ ਅੱਗੇ ਇੰਦਰ, ਔਰ ਇੰਦਰ ਬੜਾ ਹੈਰਾਨ ਹੁੰਦਾ ਕਿ ਇਸ ਤੋਂ ਅੱਗੇ ਗੌਤਮ ਰਿਸ਼ੀ ਆਪਣਾ ਰੱਥ ਭਜਾਈ ਜਾ ਰਿਹਾ। ਇੰਦਰ ਬੜੀ ਕੋਸ਼ਿਸ਼ ਕਰਦਾ ਪਰ ਗੌਤਮ ਰਿਸ਼ੀ ਤੋਂ ਅੱਗੇ ਨਹੀਂ ਨਿਕਲ ਸਕਦਾ। ਨਿਕਲੇ ਵੀ ਕਿਵੇਂ, ਕਿਉਂਕਿ ਗੌਤਮ

ਕਿ ਅਹਿਲਿਆ ਨੂੰ ਕਿਸ ਤਰ੍ਹਾਂ ਆਪਣੇ ਵਸ ਵਿਚ ਕਰਨਾ ਹੈ। ਇਹ ਦੋਨੋ ਜਣੇ ਸਲਾਹ ਕਰਨ ਲੱਗ ਪਏ। ਹੈ ਤਾਂ ਪੂਜਨੀਕ ਪਰ ਇਹਨਾਂ ਦੇ ਮਨ ਕਿਹੜੇ ਪਾਸੇ ਤੁਰ ਪਏ। ਦੇਵਤੇ ਹੋ ਕੇ ਪਰਾਏ ਘਰ ਝਾਕਣ ਦਾ

ਗੌਤਮ ਦੀ ਘਰ ਵਾਲੀ ਅਹਿਲਿਆ ਨੂੰ ਪ੍ਰਾਪਤ ਕਰਨ ਵਾਸਤੇ, ਇੰਦਰ ਦੀ ਮਦਦ ਕਰਨ ਵਾਸਤੇ ਚੰਦਰਮਾ ਵੀ ਤਿਆਰ ਹੋਇਆ। ਚੰਦਰਮਾ ਨੇ ਕਿਹਾ, ਆ ਇੰਦਰ, ਤੂੰ ਅਹਿਲਿਆ ਨੂੰ ਆਪਣੇ ਵਸ ਕਰਨਾ ਚਾਹੁੰਦਾ ਹੈ, ਮੈਂ ਤੇਰੀ ਮਦਦ ਕਰਾਂਗਾ। ਸਲਾਹ ਕੀਤੀ ਕਿ ਗੌਤਮ ਰਿਸ਼ੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਤਕਰੀਬਨ 2 ਵਜੇ ਇਸ਼ਨਾਨ ਕਰਨ ਜਾਂਦਾ ਹੈ ਗੰਗਾ ਤੇ, ਔਰ ਗੌਤਮ ਰਿਸ਼ੀ ਉਦੋਂ ਉੱਠਦਾ ਜਦੋਂ ਕੁੱਕੜ ਵਾਂਗ ਦਿੰਦਾ। ਚੰਦਰਮਾ ਕਹਿਣ ਲੱਗਾ, ਮੈਂ ਕੁੱਕੜ ਬਣ ਕੇ 2 ਵਜੇ ਤੂੰ ਪਹਿਲਾਂ ਹੀ ਵਾਂਗ ਦੇ ਦਿਆਂਗਾ। ਗੌਤਮ ਰਿਸ਼ੀ ਨਾਲ ਚਲਾ ਜਾਏਗਾ ਤੇ ਇੰਦਰ ਤੂੰ ਗੌਤਮ ਰਿਸ਼ੀ ਦੇ ਘਰ ਅੰਦਰ ਦਾਖਲ ਹੋ ਜਾਈ। ਦੋਨਾਂ ਨੇ ਇਹ ਸਲਾਹ ਪੱਕੀ ਕਰ ਲਈ। ਅਗਲੀ ਰਾਤ ਚੰਦਰਮਾ ਜਿਹੜਾ ਸੀ ਇਹ ਕੁੱਕੜ ਬਣ ਗਿਆ। ਕੁੱਕੜ ਬਣ ਕੇ ਗੌਤਮ ਰਿਸ਼ੀ ਦੇ ਆਸ਼ਰਮ ਜਾ ਪਹੁੰਚਿਆ। ਗੌਤਮ ਰਿਸ਼ੀ ਦੇ ਘਰ ਦੇ ਬਨੇਰੇ ਤੇ ਚੰਦਰਮਾ ਕੁੱਕੜ ਬਣ ਕੇ ਬੈਠ ਗਿਆ। ਸਮਾਂ ਆਇਆ ਜਿਹੜਾ ਇਹਨਾਂ ਨੇ

ਬਾਂਗ ਸੁਣ ਕੇ ਗੌਤਮ ਰਿਸ਼ੀ ਦੀ ਜਾਗ ਖੁੱਲ ਗਈ ਪਰ ਬੜੇ ਹੈਰਾਨ ਹੋਏ ਕਹਿਣ ਲੱਗੇ ਰੋਜ਼ ਮੈਂ ਕੁੱਕੜ ਦੀ ਬਾਂਗ ਤੇ ਉੱਠਦਾ ਪਰ ਅੱਜ ਕੁੱਕੜ ਨੇ ਲੱਗਦਾ ਬਾਂਗ ਪਹਿਲਾਂ ਦੇ ਦਿੱਤੀ ਕਿਉਂਕਿ ਨੀਂਦਰ ਪੂਰੀ ਨਹੀਂ ਹੋਈ ਥਕਾਵਟ ਹੈ ਪਰ ਫਿਰ ਸੋਚਣ ਲੱਗੇ ਕੁੱਕੜ ਕਿਵੇਂ ਪਹਿਲਾਂ ਬਾਂਗ ਦੇ ਸਕਦਾ ਇਹ ਤਾਂ ਲੱਗਦਾ ਕੋਈ ਥਕਾਵਟ ਹੈ ਜਿਸ ਕਰਕੇ ਸਰੀਰ ਟੁੱਟਦਾ ਪਿਆ ਨੀਂਦਰ ਪੂਰੀ ਨਹੀਂ ਹੋਈ ਪਰ ਨਾ ਮੋਢੇ ਤੇ ਮਾਰਿਆ ਗੌਤਮ ਰਿਸ਼ੀ ਇਸ਼ਨਾਨ ਕਰਨ ਚੱਲੇ ਆਪਣੀ ਲੜਕੀ ਅੰਜਨੀ ਨੂੰ ਉਠਾਇਆ ਕਹਿਣ ਲੱਗੇ ਬੇਟਾ ਮੈਂ ਇਸ਼ਨਾਨ ਕਰਨ ਚੱਲਿਆ ਤੂੰ ਬਾਹਰ ਦਰਵਾਜ਼ੇ ਕੋਲ ਬਹਿ ਜਾ ਅੰਦਰ ਤੇਰੀ ਮਾਤਾ ਹੈ ਕਿਸੇ ਨੂੰ ਅੰਦਰ ਨਾ ਜਾਣ ਦੇਈ ਗੌਤਮ ਰਿਸ਼ੀ ਨੇ ਪਰਨਾ ਮੋਢੇ ਤੇ ਮਾਰਿਆ ਤੇ ਇਸ਼ਨਾਨ ਕਰਨ ਵਾਸਤੇ

ਗੌਤਮ ਰਿਖੀ ਤਾਂ ਇਸ਼ਨਾਨ ਕਰਨ ਗੰਗਾ ਵੱਲ ਤੁਰ ਪਏ। ਇੰਦਰ ਨੇ ਦੇਖਿਆ ਕਿ ਗੌਤਮ ਰਿਖੀ ਇਸ਼ਨਾਨ ਕਰਨ ਚਲੇ ਗਏ ਨੇ ਤਾਂ ਇੰਦਰ ਦੇਵਤਾ ਇਸ ਨੇ ਬਿੱਲੇ ਦਾ ਰੂਪ ਧਾਰਿਆ ਤੇ ਕਮਰੇ ਦੇ ਅੰਦਰ ਦਾਖਲ ਹੋ ਗਿਆ। ਚੰਦਰਮਾ ਕੁੱਕੜ ਬਣਿਆ ਬਨੇਰੇ ਤੇ ਬੈਠੇ। ਗੌਤਮ ਰਿਖੀ ਇਸ਼ਨਾਨ ਕਰਨ ਗੰਗਾ ਤੇ ਪਹੁੰਚੇ। ਗੰਗਾ ਦੇ ਪਾਣੀ ਵਿੱਚ ਹੱਥ ਪਾਇਆ ਤਾਂ

ਇੰਦਰ ਦੇ ਸਰੀਰ ਦੀ ਹਜ਼ਾਰਾਂ ਭਾਗ ਹੋਈਆਂ ਤਾਂ ਇੰਦਰ ਬੜਾ ਦੁਖੀ ਹੋਇਆ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਬਾਣੀ ਵਿਚ ਬਿਆਨ ਕਰਦੇ ਹਨ, ਸਹੰਸਰ ਦਾਨ ਦੇ ਇੰਦਰ ਰਵਾਇਆ, ਇੰਦਰ ਨੂੰ ਵੀ ਰੋਣਾ ਪਿਆ ਕਿਉਂਕਿ ਉਸਨੇ ਕੁਕਰਮ ਐਸਾ ਕੀਤਾ। ਹੁਣ ਇੰਦਰ ਕਹਿਣ ਲੱਗਾ ਵਾਪਸ ਤੇ ਜਾ ਨਹੀਂ ਸਕਦਾ ਤੇ ਕਿਸੇ ਦੇ ਸਾਹਮਣੇ ਵੀ ਨਹੀਂ ਰਹਿ ਸਕਦਾ। ਇਹ ਭਾਗ ਉਸ ਚੀਜ਼ ਨੂੰ ਕਿਹਾ ਕਿ ਜਿਹਨੂੰ ਸਾਫ ਲਫ਼ਜ਼ਾਂ ਵਿਚ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਕਿ ਮਾੜਾ ਕਰਮ ਕਰਨ ਦੇ ਨਾਲ ਇਹਦੇ ਸਰੀਰ ਤੇ ਹੀ ਹਜ਼ਾਰਾਂ ਭਾਗਾਂ ਬਣ ਗਈਆਂ। ਜਦੋਂ ਇਨਸਾਨ ਮਾੜੇ ਕਰਮ ਕਰਦਾ ਹੈ ਤਾਂ ਉਹਦਾ ਮਨ ਜਿਹੜਾ ਹੈ ਮੈਲਾ ਹੋਇਆ ਹੁੰਦਾ ਤੇ ਐਸਾ ਇਨਸਾਨ ਨਾ ਇੱਥੇ ਸੁੱਖ ਪਾਉਂਦਾ ਹੈ ਤੇ ਨਾ ਹੀ ਉਹਨੂੰ ਪਰਮੇਸ਼ਰ ਦੇ ਚਰਨਾਂ ਵਿਚ ਜਗ੍ਹਾ ਮਿਲਦੀ ਹੈ। ਇੰਦਰ ਦੁਖੀ ਹੈ। ਛੱਪੜ ਦੇ ਵਿਚ ਪਾਣੀ ਖੜਾ ਸੀ ਤੇ ਪਾਣੀ ਦੇ ਉੱਤੇ ਹਰੇ ਰੰਗ ਦਾ ਜਾਲਾ ਹੁੰਦਾ ਹੈ ਜਿੱਥੇ ਪਾਣੀ ਬਹੁਤ ਪੁਰਾਣਾ ਖੜਾ ਹੋਵੇ। ਇੰਦਰ ਜਿਹੜਾ ਸੀ ਉਸ ਜਾਲੇ ਦੇ ਥੱਲੇ ਲੁਕ ਗਿਆ, ਮੈਨੂੰ ਕੋਈ ਦੇਖ ਨਾ ਸਕੇ। ਇੰਦਰਪੁਰੀ ਵਿਚ ਇੰਦਰ ਨਹੀਂ ਦੇਵਤੇ ਲੱਭਣ ਲੱਗੇ। ਇੰਦਰ ਨੂੰ ਲੱਭਦੇ ਲੱਭਦੇ ਬੜੇ ਦੁਖੀ ਹੋਏ ਪਰ ਇੰਦਰ ਦਾ ਪਤਾ ਨਹੀਂ ਲੱਗ ਰਿਹਾ। ਬੜੀਆਂ ਜਗ੍ਹਾ ਦੇਖੀਆਂ, ਤਿੰਨੋ ਲੋਕ ਦੇਖੇ ਪਰ ਇੰਦਰ ਦਾ ਕੋਈ ਪਤਾ ਨਹੀਂ। ਨਦੀਆਂ ਨਾਲੇ ਸਮੁੰਦਰ ਦੇਖੇ ਪਰ ਇੰਦਰ ਕਿਧਰੋਂ ਨਾ ਲੱਭਾ। ਤਾਂ ਇਸ ਛੱਪੜ ਵੱਲ ਵੀ ਨਿਗਾਹ ਗਈ, ਜਾਲਾ ਹਟਾਇਆ, ਇੰਦਰ ਥੱਲੇ ਜਾਲੇ ਦੇ ਲੁਕ ਕੇ ਬੈਠਾ ਏ। ਅੱਖਾਂ ਉਤਾਂ ਨਹੀਂ ਹੋ ਰਹੀਆਂ, ਸ਼ਰਮ ਆ ਰਹੀ ਏ। ਤਾਂ ਉਸ ਵਕਤ ਸਾਰਿਆਂ ਨੇ ਕਿਹਾ ਇੰਦਰ ਕੀਤਾ ਤੇ ਤੂੰ ਮਾੜਾ, ਪਰ ਤੇਰਾ ਹੁਣ ਇਲਾਜ ਇੱਕੋ ਹੀ ਹੈ ਕਿ ਗੌਤਮ ਰਿਸ਼ੀ ਦੇ ਕੋਲੋਂ ਚੱਲ ਕੇ ਖਿਮਾ ਮੰਗ, ਜੋ ਤੈਨੂੰ ਮਾਫ਼ ਕਰ ਦੇਵੇ ਤੇ ਤਾਂ ਤੂੰ ਦੁਬਾਰਾ ਇੰਦਰਪੁਰੀ ਠੀਕ ਹੋ ਕੇ ਜਾ ਸਕਦਾ। ਇੰਦਰ ਦੇਵਤਾ ਉਹਨਾਂ ਸਾਰਿਆਂ ਦੇਵਤਿਆਂ ਦੇ ਨਾਲ ਅਤੇ ਆਪਣੇ ਗੁਰੂ ਦੇ ਨਾਲ ਗੌਤਮ ਰਿਸ਼ੀ ਕੋਲ ਪਹੁੰਚੀ ਹੈ। ਗੌਤਮ ਰਿਸ਼ੀ ਦੇ ਕੋਲ ਖਿਮਾ ਮੰਗੀ ਤਾਂ ਇੰਦਰ ਦਾ ਸਰੀਰ ਨਰੋਇਆ ਹੋਇਆ ਵਾਪਸ ਇੰਦਰਪੁਰੀ ਪਹੁੰਚੀ ਹੈ। ਮਾੜਾ ਕੰਮ ਕੀਤਾ ਤਾਂ ਇੰਦਰ ਦਾ ਸਰੀਰ ਮਾੜਾ ਹੋ ਗਿਆ। ਦੂਸਰੇ ਪਾਸੇ ਖਿਮਾ ਮੰਗੀ ਮਨ ਕਰਕੇ ਤਾਂ ਸਰੀਰ ਨਰੋਇਆ ਹੋ ਗਿਆ। ਜਿਹੜੇ ਨਾਮ ਜਪਦੇ ਨੇ ਉਨ੍ਹਾਂ ਦੇ ਮਨ ਬੜੇ ਕੋਮਲ ਹੁੰਦੇ ਨੇ, ਉਹ ਬਖਸ਼ ਵੀ ਦਿੰਦੇ ਨੇ। ਪਰ ਆਪਾਂ ਕੰਮ ਐਸੇ ਕਰੀਏ ਕਿ ਸਾਨੂੰ ਕੋਈ ਸਜ਼ਾ ਪਰਮੇਸ਼ਰ ਵੱਲੋਂ ਨਾ ਮਿਲੇ, ਕੋਈ ਦੁੱਖ ਨਾ ਮਿਲੇ, ਨਾਮ ਜਪੀਏ ਤਾਂ ਕਿ ਅਸੀਂ ਇਨ੍ਹਾਂ ਕੁਕਰਮਾਂ ਤੋਂ ਬਚੇ ਰਹੀਏ।

ਸਮਾਂ ਬੀਤਿਆ। ਤ੍ਰੇਤੇ ਯੁੱਗ ਵਿਚ ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਆਪਣਾ ਬਨਵਾਸ ਪੂਰਾ ਕਰਨ ਵਾਸਤੇ ਸ੍ਰੀ ਰਾਮ ਚੰਦਰ ਅਯੁੱਧਿਆ ਛੱਡ ਕੇ ਜੰਗਲ ਜੰਗਲ ਫਿਰ ਰਹੇ ਨੇ। ਕਾਫੀ ਸਮੇਂ ਬਾਅਦ ਸ੍ਰੀ ਰਾਮ ਚੰਦਰ ਤੁਰਦੇ ਤੁਰਦੇ ਇੱਕ ਪੱਥਰ ਤੇ ਬੈਠਣ ਲੱਗੇ। ਹਾਲੀ ਪੈਰ ਹੀ ਲੱਗਾ ਸੀ ਕਿ ਉਹ ਜਿਹੜਾ ਪੱਥਰ ਸੀ ਉਹਦੇ ਵਿੱਚੋਂ ਇੱਕ ਔਰਤ ਪ੍ਰਗਟ ਹੋਈ। ਉਹ ਔਰਤ ਗੌਤਮ ਰਿਖੀ ਦੀ ਘਰਵਾਲੀ ਅਹਿਲਿਆ ਸੀ। ਭਗਵਾਨ ਦੇ ਚਰਨ ਲੱਗੇ ਤਾਂ ਪੱਥਰ ਤੋਂ ਉਹ ਅਹਿਲਿਆ ਫਿਰ ਆਪਣੇ ਅਸਲੀ ਰੂਪ ਵਿਚ ਆਈ। ਅਹਿਲਿਆ ਦਾ ਉਧਾਰ ਹੋ ਗਿਆ। ਚਰਨਾਂ ਤੇ ਮੱਥਾ ਟੇਕਿਆ ਤੇ ਬੈਕੁੰਠ ਨੂੰ ਗਈ। ਤੋ ਭਗਤ ਨਾਮਦੇਵ ਜੀ ਬਿਆਨ ਕਰਦੇ ਨੇ, ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ। ਗੌਤਮ ਦੀ ਘਰਵਾਲੀ ਜਿਹੜੀ ਸਿਲਾ ਪੱਥਰ ਬਣ ਗਈ ਸੀ, ਭਗਵਾਨ ਦੇ ਚਰਨ ਲੱਗੇ ਤਾਂ ਉਹਦਾ ਵੀ ਉਧਾਰ ਹੋ ਗਿਆ। ਐ ਭਾਈ ਤੂੰ ਵੀ ਨਾਮ ਜਪ, ਤੇਰਾ

ਕੰਸ ਮੱਥਨ ਜਿਨ ਕੀਆ ਭਗਤ ਨਾਮਦੇਵ ਜੀ ਬਿਆਨ ਕਰਦੇ ਹਨ। ਕੰਸ ਕ੍ਰਿਸ਼ਨ ਭਗਵਾਨ ਦਾ ਮਾਮਾ ਸੀ ਪਰ ਬੜਾ ਜ਼ੁਲਮੀ ਸੀ। ਕੰਸ ਨੇ ਆਪਣੇ ਪਿਤਾ ਉਗਰਸੈਨ ਨੂੰ ਕੈਦ ਕੀਤਾ ਹੋਇਆ ਸੀ। ਆਪ ਰਾਜ ਕਰ ਰਿਹਾ ਸੀ ਔਰ ਜ਼ੁਲਮ ਕਰ ਰਿਹਾ ਸੀ ਔਰ ਕੰਸ ਨੇ ਹੀ ਕ੍ਰਿਸ਼ਨ ਭਗਵਾਨ ਨੂੰ ਮਾਰਨ ਦੇ ਕਈ ਯਤਨ ਕੀਤੇ ਪਰ ਕ੍ਰਿਸ਼ਨ ਭਗਵਾਨ ਨੇ ਕੰਸ ਨੂੰ ਮਾਰਿਆ। ਕੰਸ ਮਰਿਆ, ਪਾਪੀ ਦਾ ਨਾਸ ਹੋਇਆ। ਮਥੁਰਾ ਦੇ ਲੋਕਾਂ ਨੇ ਖੁਸ਼ੀਆਂ ਮਨਾਈਆਂ ਕਿ ਕ੍ਰਿਸ਼ਨ ਭਗਵਾਨ ਨੇ ਇਸ ਪਾਪੀ ਤੋਂ ਸਾਡਾ ਖੇੜਾ ਛੁਡਾਇਆ। ਪਰ ਕੰਸ ਮਰਿਆ, ਮਰ ਕੇ ਮੁਕਤ ਹੋ ਗਿਆ ਕਿਉਂਕਿ ਕ੍ਰਿਸ਼ਨ ਭਗਵਾਨ ਦੇ ਹੱਥੋਂ ਮਰਿਆ ਸੀ। ਇਸ ਕਰਕੇ ਕੰਸ ਪਾਪੀ ਦਾ ਵੀ ਉਦਾਹਰਣ।

ਐ ਭਾਈ ਇਹੋ ਜਿਹਾ ਹਰੀ ਏ ਜਿਹਦਾ ਨਾਮ ਅਸੀਂ ਜਪਨੇ ਆ ਜਾਸ ਜਪਤ ਪੈ ਅਪਦਾ ਟਰੀ ਜਿਹਦਾ ਨਾਮ ਜਪਣ ਦੇ

ਜੋ ਵੀ ਜੀਵ ਸੰਸਾਰ ਤੇ ਆ ਕੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਨ ਔਰ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਨ, ਤਾਂ ਨਾਮ ਵਿਸਾਰ ਕੀਏ ਰਸ ਭੋਗ।

ਚਲਾਣੇ ਤੋਂ ਬਾਅਦ ਖਾਲਸਾ ਰਾਜ ਨੂੰ ਬਹੁਤ ਔਖੇ ਸਮੇਂ ਚੋਂ ਗੁਜ਼ਰਨਾ ਪਿਆ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਚਕੜਨ ਤੋਂ ਬਚਾਉਣ ਲਈ

ਵਿੱਚ ਹਕੂਮਤ ਨੂੰ ਉਖਾੜ ਸੁੱਟਣ ਲਈ ਇੱਕ ਹਥਿਆਰਬੰਦ ਵਿਦਰੋਹ ਨੂੰ ਜਥੇਬੰਦ ਕਰਨ ਵਿੱਚ ਭਾਈ ਮਹਾਰਾਜ ਸਿੰਘ ਨੇ ਅਹਿਮ ਹਿੱਸਾ ਪਾਇਆ ਅਤੇ ਦੇਸ਼ ਦੀ ਆਜ਼ਾਦੀ ਖਾਤਰ ਲੋਕਾਂ ਨੂੰ ਜਾਗਰੂਕ ਕਰ ਦਮਾਮੇ ਤੇ ਚੋਟ ਪਲਾਨ ਐਲਾਨ ਕੀਤਾ।